0: ਸਬਰੰਗ ਰੇਡੀਓ 94.7 ਸੁਣ ਲਏ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 'ਚ ਜਿਹੜਾ ਕਿ ਤੁਸੀਂ 7:02 ਤੇ ਸੁਣ ਰਹੇ ਹੋ। ਮੌਸਮ ਜਿਹੜਾ ਹੈ ਉਹ ਕਾਫੀ ਖੁਸ਼ਗਵਾਰ ਤੇ ਵਧੀਆ ਨਜ਼ਰ ਆ ਰਿਹਾ। ਮੰਨਿਆ ਜਾ ਰਿਹਾ ਸੀਗਾ ਵੀ ਥੋੜੀ ਬਾਰਿਸ਼ ਬਾਰਿਸ਼ ਦੇਖ ਰਹੇ ਸੀ ਬਟ ਨਹੀਂ ਆਈ, ਬਟ ਕਾਫੀ ਤੂਫਾਨ ਜਿਹੜੇ ਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਦੇਖੇ ਜਾ ਰਹੇ ਨੇ ਜਿਹਦੇ ਬਾਰੇ ਵੈਨਜੁਏਲਾ ਦੇ ਵਿੱਚ ਜਿਹੜਾ ਇੱਕ ਅਰਥਕੁਏਕ ਆਇਆ ਪਹਿਲਾਂ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਲੈਣੀ ਆ ਕਿ ਪ੍ਰੈਜੈਂਟ ਹਾਲਾਤ ਕਿੱਦਾਂ ਦੇ ਆ, ਅਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ ਜੀ। ਸਬਰੰਗ ਰੇਡੀਓ 94.7 ਨੂੰ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਮੈਂ ਤੁਹਾਡਾ ਹੋਸਟ ਅਤੇ ਦੋਸਤ ਰਜੇਸ਼ ਸ਼ੁਰੂ ਕਰਦੇ ਹਾਂ ਪ੍ਰੋਗਰਾਮ, ਫਿਰ ਵਾਪਸ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: भूकंप, कम से कम 164 लोगों की मौत, कई घायल, देश में आपातकाल की घोषणा। प्रोग्राम में दिखाएंगे कैसे हैं जमीनी हालात। पहले के दाम से नीचे आए ऑयल प्राइसेस, जानेंगे क्या और गिर सकते हैं तेल के दाम। अमेरिकी राष्ट्रपति डोनाल्ड ट्रंप से मिले नेटो के सेक्रेटरी जनरल मार्क रूटे, ट्रंप ने फिर कहा ईरान के साथ जंग में नेटो के देशों ने किया है निराश। दिखाएंगे तुर्की के साथ किन फाइटर जेट्स पर करेंगे ट्रंप बातचीत। यूरोप में कहर बरपा रही हीट वेव, स्वास्थ्य को कैसे नुकसान पहुंचाती है भीषण गर्मी और क्या है इससे बचने के तरीके, दिखाएंगे रिपोर्ट। और कैसे ग्लोबल आइकॉन बनी बार्बी डॉल, दिखाएंगे स्पेशल रिपोर्ट में।

ਇਹ ਸੀਗੀਆਂ ਜੀ ਕੁਛ ਇੱਕ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਵੀ ਕਾਫੀ ਦੁਨੀਆ ਭਰ ਦੀਆਂ ਖਬਰਾਂ ਆਪਾਂ ਸੁਣ ਲਈਆਂ। ਵੈਨਜੂਐਲ ਦੇ ਵਿੱਚ ਜਿਸ ਤਰੀਕੇ ਦਾ ਅਰਥਕੁਏਕ ਆਇਆ, ਆਲਰੇਡੀ ਤੁਹਾਨੂੰ ਪਤਾ ਵੀ ਟਰੰਪ ਨੇ ਉਹਨਾਂ ਦੇ ਪ੍ਰੈਜੀਡੈਂਟ ਨੂੰ ਚੁੱਕ ਲਿਆ ਸੀਗਾ ਤੇ ਉਸ ਤੋਂ ਬਾਅਦ ਹਾਲਾਤ ਥੋੜੇ ਡਿਫਰੈਂਟ ਹੋਏ ਆ। ਹੁਣ ਤੇਲ ਜਿਹੜਾ ਇਹਨਾਂ ਨੇ ਕਿਹਾ ਵੀ ਆਪਾਂ ਕੱਢ ਕੇ ਵੇਚਾਂਗੇ ਤੇ ਬਿਲੀਅਨਸ ਆਫ ਡਾਲਰ ਦਾ ਤੇਲ ਹੈ, ਤੁਹਾਨੂੰ ਪਤਾ ਟ੍ਰਿਲੀਅਨ ਸੀ ਚਲਾ ਜਾਏਗਾ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਤੇਲ ਹੈ। ਦੁਨੀਆ ਦਾ ਵਧੀਆ ਕੁਆਂਟਿਟੀ ਜਿਹੜੀ ਉਹਦੇ ਚ ਮਿਲਦੀ ਹੈ, ਸੋ ਸਿਮਿਲਰ ਟੂ ਅਲਬਰਟਾ ਵਰਗਾ ਤੇਲ ਜਿਹੜਾ ਉੱਥੇ ਮਿਲਦਾ ਤੇ ਜਿਹਦੇ ਕਰਕੇ ਵੈਨਜੂਏਲਾ ਜਿਹੜਾ ਕਾਫੀ ਜਿਹੜਾ ਇਸ ਗੱਲ ਵਾਸਤੇ ਮੰਨਿਆ ਜਾਂਦਾ। ਬਟ ਉਹਦੇ ਨਾਲ ਨਾਲ ਇਹ ਅਰਥਕੁਏਕ ਨੇ ਕਾਫੀ ਲੋਕਾਂ ਨੂੰ ਮਾਰਤਾ ਤੇ ਨੁਕਸਾਨ ਵੀ ਕਾਫੀ ਲੋਕਾਂ ਦਾ ਹੋ ਗਿਆ ਉੱਥੇ। ਸੋ ਹੀਟ ਵੇਵ ਜਿਹੜੀ ਹੈ, ਜਿਵੇਂ ਜਿਵੇਂ ਆਪਾਂ ਤੇਲ ਦੀ ਗੱਲਬਾਤ ਕਰਦੇ ਹਾਂ ਤੇ ਲੋਕਲ ਵੀ ਤੇਲ ਦੀ ਪ੍ਰੋਡਕਸ਼ਨ ਜਿਹੜੀ ਹੈ ਕਹਿੰਦੇ ਵੀ ਹੁਣ ਕਾਫੀ ਜ਼ਿਆਦਾ ਹੋ ਰਹੀ ਹੈ ਰੀਸੈਂਟ ਟਾਈਮ ਦੇ ਵਿੱਚ ਜੋ ਦੇਖਿਆ ਗਿਆ। ਬਟ ਉਹਦੇ ਨਾਲ ਨਾਲ ਜਿੱਥੇ ਪ੍ਰੋਡਕਸ਼ਨ ਬਹੁਤ ਹੋਈ ਹੈ ਉੱਥੇ ਹੀਟ ਵੇਵ ਦੀ ਵੀ ਗੱਲਬਾਤ ਚੱਲ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਓਵਰਆਲ ਜਿਹੜੀ ਹੀਟ ਹੈ ਉਹ ਵਧੀ ਹੈ ਇੱਥੇ ਤੇ ਨੋਟ ਓਨਲੀ ਅਲਬਰਟਾ ਦੇ ਵਿੱਚ। ਵੈਸੇ ਇੱਥੋਂ ਦਾ ਲੋਕਲ ਟੈਂਪਰੇਚਰ ਥੋੜ੍ਹਾ ਜਿਹਾ ਡਿਫਰੈਂਟ ਲੱਗ ਰਿਹਾ ਪਰ ਬਾਹਰ ਦਾ ਟੈਂਪਰੇਚਰ ਜਿਹੜਾ ਉਹ ਕਾਫੀ ਜ਼ਿਆਦਾ ਖਰਾਬ ਹੋਇਆ। ਦੂਜੇ ਪਾਸੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਕੈਲਗਰੀ ਨੇ ਰਿਲੀਜ਼ ਕੀਤੀ ਹੈ 15 ਸਸਪੈਕਟ ਦੀ ਫੋਟੋ ਜਿਹੜੇ ਕਿ ਪਿੱਛੇ ਜੀ ਤੁਹਾਨੂੰ ਪਤਾ ਵੀ 25 ਅਪ੍ਰੈਲ ਤੇ ਉਹਦੇ ਨਾਲ ਨਾਲ ਹੋਰ ਕੁਛ ਦਿਨਾਂ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਹੋਈਆਂ ਸੀਗੀਆਂ ਸੈਲਰੇ ਸਿਟੀਸਕੇਪ ਅਤੇ ਸਕਾਈ ਵਿਊ ਦੇ ਵਿੱਚ, ਉਹਦੇ ਨਾਲ ਰਿਲੇਟਡ 19 ਕੁਨੈਕਟਡ ਸ਼ੂਟਿੰਗਸ ਦੇ ਬਾਰੇ ਜ਼ਿਕਰ ਜਿਹੜਾ ਕੀਤਾ ਗਿਆ। ਉਹਦੇ ਬਾਰੇ ਡਿਟੇਲ 'ਚ ਥੋੜ੍ਹੀ ਡਿਸਕਸ ਕਰਾਂਗੇ ਵੀ ਕੌਣ ਜਰਮਨਜੀਤ ਹੈ ਜਿਹੜਾ ਹਾਲੇ ਵੀ ਹਾਲੇ ਤੱਕ ਫੜਿਆ ਨਹੀਂ ਗਿਆ 22 ਸਾਲਾਂ ਦਾ, ਬਟ ਬਾਕੀ ਜਿਹੜੇ ਫੜੇ ਗਏ ਨੇ ਉਹਨਾਂ ਦਾ ਕੀ ਕੀਤਾ, 56 ਚਾਰਜ ਲਾ ਕੇ। ਸੋ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਜਿਹੜੀਆਂ ਨੇ ਉਹ ਖਬਰ ਦੇ ਨਾਲ ਵੀ ਰਿਲੇਟਡ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਅੱਜ ਦੇ ਪ੍ਰੋਗਰਾਮ 'ਚ। ਸੋ ਵੰਸ ਅਗੇਨ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਦੀ ਤਰ੍ਹਾਂ 8 ਵਜੇ ਤੱਕ ਚੱਲੇਗਾ। ਕੁਛ ਇੱਕ ਹੋਰ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੈਦਰ ਦੀ ਗੱਲਬਾਤ ਮੈਂ ਕਰ ਰਿਹਾ ਸੀਗਾ ਕਿ ਗਰਮੀ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਤੇ ਆ ਗਈ ਤੇ ਉਹਦੇ ਨਾਲ ਹੀਟ ਵੇਵ ਦੇ ਨਾਲ ਲੋਕਾਂ ਦਾ ਨੁਕਸਾਨ ਜਿਹੜਾ ਉਹ ਵੀ ਕਾਫੀ ਹੋਇਆ ਤੇ ਇਹ ਯੋਧੇ ਵੀ ਜਿਹੜੇ ਨਜ਼ਰ ਆ ਰਹੇ ਨੇ, 15 ਫੋਟੋਆਂ ਜਿਹੜੀਆਂ ਰਿਲੀਜ਼ ਕੀਤੀਆਂ ਨੇ, ਸਾਰੇ ਦੇ ਸਾਰੇ ਪੰਜਾਬੀ ਨੇ, ਉਹਨਾਂ ਦੇ ਨਾਂ ਕੀ ਹੈ ਇਹ ਵੀ ਦੱਸਾਂਗੇ ਤੁਹਾਨੂੰ। ਕਿਉਂਕਿ ਜਦੋਂ ਵੀ ਤੁਸੀਂ ਦੇਖਦੇ ਹੋ ਕਿ ਕੀ ਹਾਲਾਤ ਬਣੇ ਆ ਤੇ ਇਹ ਸਾਹਮਣੇ ਜਿਹੜੇ ਨੇ ਮਖੋਟੇ ਜੇ ਨਜ਼ਰ ਆ ਜਾਂਦੇ ਆ ਵੀ ਇਹਨਾਂ ਲੋਕਾਂ ਨੇ ਜਿਹੜਾ ਕੈਲਗਰੀ ਵਾਸੀਆਂ ਦੇ ਨੱਕ 'ਚ ਦਮ ਕਰਕੇ ਰੱਖਿਆ। ਇਕੱਲੇ ਇਹੀ ਨਹੀਂ, ਹੋਰ ਵੀ ਬੜੇ ਜਿਹੜੇ ਹੋਣਗੇ, ਬਟ ਇਹ ਤੇ ਜਿਹਨਾਂ ਦਾ ਜ਼ਿਕਰ ਪੁਲਿਸ ਨੇ ਕੀਤਾ ਉਹਦੇ ਬਾਰੇ ਤੇ ਗੱਲਬਾਤ ਚੱਲ ਹੀ ਰਹੀ ਹੈ। ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਵੈਸੇ 25 ਡਿਗਰੀ ਹੋਣਾ ਸੀਗਾ, 23 ਡਿਗਰੀ ਤੇ ਰਾਈਟ ਨਾਓ ਵੀ ਜਿਹੜਾ ਕਿ 23 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਤੇ ਸਾਰਾ ਅਲਬਰਟਾ ਜਿਹੜਾ ਹੈ ਉਹ ਆਲਮੋਸਟ ਲਾਲ ਲਾਲ ਜਿਹਨੂੰ ਕਹਿੰਦੇ ਨੇ ਹੀਟ ਵਾਰਨਿੰਗ ਵਾਲਾ ਲੱਗ ਰਿਹਾ। ਸਵੇਰੇ 5:22 ਤੇ ਸੂਰਜ ਚੜਿਆ ਸੀਗਾ ਤੇ ਅੱਜ 9:55 ਤੇ ਛੁਪੇਗਾ, ਇਹਦਾ ਮਤਲਬ ਵੀ 10 ਵਜੇ ਤੇ ਲਾਗੇ ਲਾਗੇ ਜਿਹੜਾ ਇਹ ਸੂਰਜ ਛੁਪੇਗਾ ਜਾ ਕੇ। ਟੈਂਪਰੇਚਰ ਜਿਹੜਾ ਜੇ ਇੱਥੋਂ ਦਾ ਅੱਜ 25 ਡਿਗਰੀ ਸੀਗਾ ਤੇ ਐਡਮਿੰਟਨ ਵੀ ਆਲਮੋਸਟ 26 ਡਿਗਰੀ ਤੇ ਫੋਰਟ ਮੈਕਮਰੀ 28, ਗ੍ਰੈਂਡ ਪਰੀ 26, ਪ੍ਰਿੰਸ ਜੋਰਜ 26 ਤੇ ਕਲੋਨਾ 29 ਡਿਗਰੀ, ਉਹਦੇ ਨਾਲ ਨਾਲ ਕ੍ਰੈਨਬਰੁਕ 26 ਤੇ ਲੈਥਬ੍ਰਿਜ 24, ਮੈਡੀਸਨ ਹੈਡ

0: 26 ਸੋ ਆਲਮੋਸਟ ਵੈਨਕੂਵਰ ਨੂੰ ਛੱਡਦੀ ਹੈ ਤੇ ਮਿਡ 20s ਦੇ ਵਿੱਚ ਹੀ ਟੈਂਪਰੇਚਰ ਜਿਹੜਾ ਦੇਖਿਆ ਜਾ ਰਿਹਾ ਅੱਜ ਵੈਨਕੂਵਰ 19 ਡਿਗਰੀ ਹੈ ਥੋੜੀ ਬਹੁਤੀ ਬਾਰਿਸ਼ ਤੁਹਾਨੂੰ ਪਤਾ ਲਗਾਤਾਰ ਉੱਥੇ ਪੈਂਦੀ ਰਹਿੰਦੀ ਹੈ ਵਿਕਟੋਰੀਆ 'ਚ 18 ਡਿਗਰੀ ਜਿਹੜਾ ਹੈ ਦੇਖਿਆ ਗਿਆ ਸੋ ਇਹਦੇ ਨਾਲ ਨਾਲ ਮੰਨਿਆ ਜਾ ਰਿਹਾ ਵੀ ਕਹਿੰਦੇ ਵੀ ਹੋਰ ਗਰਮੀ ਜਿਹੜੀ ਆਏਗੀ ਥਰਸਡੇ ਵਿਦ ਮਲਟੀ ਡੇ ਰੇਨ ਇਵੈਂਟ ਸਟਾਰਟਿੰਗ ਫਰਾਈਡੇ ਨਾਈਟ ਸੋ ਇਹ ਜਿਹੜੀ ਰੇਨ ਸਟਾਰਟ ਹੋਣੀ ਹੈ ਵੈਸੇ ਮੈਂ ਅੱਜ ਐਕਸਪੈਕਟ ਕਰ ਰਿਹਾ ਸੀ ਵੀ ਸੂਰਜ ਜਿਹੜਾ ਹੈ ਉਹ ਨਿਕਲੇਗਾ ਕਾਫੀ ਦੇਰ ਤੱਕ ਤੇ ਦਿਖਾ ਰਿਹਾ ਸੀਗਾ ਬਟ ਹੁਣ ਫਰਾਈਡੇ ਨਾਈਟ ਦੀ ਗੱਲ ਕੀਤੀ ਜਾ ਰਹੀ ਹੈ ਸੋ ਕਿੰਨੇ ਵਜੇ ਤੇ ਕਿਸ ਤਰ੍ਹਾਂ ਹੋਏਗਾ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜ਼ਿਕਰ ਕਰ ਲੈਂਦੇ ਬਟ ਟੈਂਪਰੇਚਰ ਕੱਲ੍ਹ ਨੂੰ 23 ਡਿਗਰੀ ਹੋਏਗਾ ਘੱਟ ਤੋਂ ਘੱਟ 11 ਤੇ ਸੈਟਰਡੇ 27 ਜੂਨ ਨੂੰ 19 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 12 ਡਿਗਰੀ ਹੋਏਗਾ ਇਸੇ ਤਰੀਕੇ ਨਾਲ ਸੰਡੇ ਨੂੰ 15 ਡਿਗਰੀ ਤੇ 12 ਡਿਗਰੀ ਸੰਡੇ ਨੂੰ ਜਿਹੜੀ ਹੈ ਬਾਰਿਸ਼ ਕਾਫੀ ਦਿਖਾਈ ਜਾ ਰਹੀ ਹੈ 29 ਮਿਲੀਮੀਟਰ ਬਾਰਿਸ਼ ਜਿਹੜੀ ਹੈ ਉਹ ਸੰਡੇ ਨੂੰ ਦਿਖਾਈ ਜਾ ਰਹੀ ਹੈ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ ਹੋਪਫੁਲੀ ਬਾਰਿਸ਼ ਜਿਹੜੀ ਹੈ ਮੇਨਲੀ ਕਲਾਉਡੀ ਵਿਦ ਰੇਨ ਐਂਡ ਵਿੰਡੀ ਜਿਹੜਾ ਥਰੂ ਆਊਟ ਦਾ ਡੇ ਰਹਿਣੀ ਹੈ ਮੰਡੇ ਨੂੰ ਫਿਰ 10 ਮਿਲੀਮੀਟਰ ਤੱਕ ਰੇਨ ਜਿਹੜੀ ਹੈ ਬਾਰਿਸ਼ ਆਉਣ ਦੇ ਚਾਂਸਿਸ ਨੇ ਜੂਨ 19 ਦੀ ਜਗ੍ਹਾ 29 ਹੋ ਜਾਣੀ ਉਸ ਦਿਨ ਟਿਊਜ਼ਡੇ ਜੂਨ 30 ਜਿਹੜਾ ਕਿ ਲਾਸਟ ਡੇ ਆਫ ਜੂਨ ਦਾ ਹੁੰਦਾ ਤੇ 19 ਡਿਗਰੀ ਉਸ ਦਿਨ ਵੀ ਟੈਂਪਰੇਚਰ ਹੋਏਗਾ ਵੱਧ ਤੋਂ ਵੱਧ ਘੱਟ ਤੋਂ ਘੱਟ 12 ਡਿਗਰੀ ਬਟ ਬਾਰਿਸ਼ ਦੇ ਥੰਡਰਸਟੋਰਮ ਦੇ ਚਾਂਸਿਸ ਜਿਹੜੇ ਨੇ ਉਸ ਦਿਨ ਵੀ ਦੱਸੇ ਜਾ ਰਹੇ ਨੇ ਇਸ ਤੋਂ ਬਾਅਦ ਜਦੋਂ ਜੁਲਾਈ 1 ਜਿਹਨੂੰ ਆਪਾਂ ਕੈਨੇਡਾ ਡੇ ਵੀ ਕਹਿੰਦੇ ਹਾਂ 19 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਘੱਟ ਤੋਂ ਘੱਟ 11 ਡਿਗਰੀ ਉਸ ਦਿਨ ਵੀ ਸਕੈਟਰ ਥੰਡਰਸਟੋਰਮ ਦੀ ਵਾਰਨਿੰਗ ਦੱਸੀ ਜਾ ਰਹੀ ਹੈ ਤੇ 1 ਜੁਲਾਈ ਤੁਹਾਨੂੰ ਪਤਾ ਵੀ ਪ੍ਰੈਰੀਵਿਨ ਪਾਰਕ ਦੇ ਵਿੱਚ ਖੂਬ ਰੌਣਕਾਂ ਲੱਗਣੀਆਂ ਉਸ ਦਿਨ ਦੇ ਬਾਰੇ ਜ਼ਿਕਰ ਕਰਕੇ ਗਏ ਨਈਮ ਸਾਹਿਬ ਕਿ ਆਪਾਂ ਇਸ ਵਾਰੀ 20,000 ਲੋਕਾਂ ਦਾ ਅਰੇਂਜਮੈਂਟ ਜਿਹੜਾ ਰੱਖਿਆ ਪਹਿਲਾਂ ਪਿਛਲੇ ਸਾਲ 14,000 ਆਏ ਸੀ ਇਸ ਵਾਰੀ ਪਹਿਲੇ ਦੇ ਨਾਲੋਂ ਵੀ ਵੱਧ ਲੋਕੀ ਜਿਹੜੇ ਉਹਨਾਂ ਨੇ ਇਕੱਠੇ ਕੀਤੇ ਆ ਤੇ ਇਹ ਤੇ ਹੋ ਗਈਆਂ ਜੀ ਥੋੜੀਆਂ ਵੈਦਰ ਦੀਆਂ ਅਪਡੇਟਸ ਤੇ ਗੱਲਾਂ ਬਾਤਾਂ ਕਿਉਂਕਿ ਵੈਦਰ ਜਿਸ ਤਰ੍ਹਾਂ ਦਾ ਰਹਿੰਦਾ ਉਸੇ ਹਿਸਾਬ ਨਾਲ ਹੀ ਗੱਲਬਾਤ ਜਿਹੜੀ ਅੱਗੇ ਚੱਲਦੀ ਰਹਿੰਦੀ ਹੈ ਸੋ ਵੈਦਰ ਦੇ ਨਾਲ ਨਾਲ ਥੋੜਾ ਜਿਹਾ ਜਿਹੜਾ ਕੁਇਕਲੀ ਜਿਹੜਾ ਮੈਸੇਜ ਹੈ ਉਹ ਵੀ ਸ਼ੇਅਰ ਕਰਦੀ ਕਿਉਂਕਿ ਇਹ ਹੁਣ ਫਰਾਈਡੇ ਨਾਈਟ ਤੋਂ ਲੈ ਕੇ ਲਗਾਤਾਰ ਹੀ ਅਗਲਾ ਵੀਕ ਪੂਰਾ ਥਰਸਡੇ ਤੱਕ ਬਾਰਿਸ਼ ਵੈਸੇ ਦਿਖਾਈ ਜਾ ਰਹੀ ਹੈ ਤੇ ਜਿਹੜੀ ਬਾਰਿਸ਼ ਦੀ ਕਮੀ ਹੈ ਜਾਂ ਹੀਟ ਵਾਲੀ ਜਿਹੜੀ ਗੱਲਬਾਤ ਆਪਾਂ ਕਰ ਰਹੇ ਸੀ ਉਹ ਮੈਨੂੰ ਲੱਗਦਾ ਵੀ ਕੈਲਗਰੀ ਤੋਂ ਹੁਣ ਬਚਾ ਹੀ ਹੈ ਬਟ ਉਹਦਾ ਇੰਪੈਕਟ ਜਿਹੜਾ ਉਹ ਡਿਫਰੈਂਟ ਹੈ ਕਿਉਂਕਿ ਇੱਥੇ ਆਪਾਂ ਡਿਫਰੈਂਟ ਤਰੀਕੇ ਨਾਲ ਬਾਰਿਸ਼ ਦੇਖਦੇ ਹਾਂ ਤੇ ਕਿਤੇ ਹੀਟ ਵੇਵ ਪਤਾ ਨਹੀਂ ਕਦੋਂ ਵੀ ਇਹ ਜਿਹੜੀ ਕਦੀ ਵੀ ਆ ਸਕਦੀ ਹੈ ਬਹੁਤ ਤੇਜ਼ੀ ਦੇ ਨਾਲ ਤੇ ਜ਼ਿਆਦਾ ਤੁਹਾਨੂੰ ਪਤਾ ਵੀ ਇਹ ਕਾਫੀ ਜ਼ਿਆਦਾ ਬਿਮਾਰ ਵੀ ਕਰ ਦਿੰਦੀ ਹੈ ਸੋ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਸਬਰੰਗ ਰੇਡੀਓ 94.7 FM ਜਿਹੜਾ ਵੀ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ
1: ਕਾਲ ਕਰੋ 587-360-6890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
3: ਹੈਲੋ ਨਮਸਤੇ ਸੱਚੇ

0: Namaste, Sachika Lada. You're listening to Calgary's most popular radio, Radio Sabrang, 94.7 FM.
1: Take your business beyond walls and straight to your audience. Sabrang Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio. Your brand, on air and on ground. Visit sabrang.ca or call 403-400-0203.
2: ਇਹ ਸੀਗਾ ਜੀ ਕੁਛ ਇੱਕ ਕਮਰਸ਼ੀਅਲ ਮੈਸੇਜ ਤੁਹਾਨੂੰ ਦੱਸ ਦਿਓ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਤੇ ਵੀਕਐਂਡ ਵੀ ਆ ਰਿਹਾ ਕਾਫੀ ਧੂਮਧਾਮ ਦੇ ਨਾਲ ਜਿਹੜਾ ਪ੍ਰੋਗਰਾਮ ਜਿਹੜਾ ਚੱਲੇਗਾ ਤੇ ਕਿਉਂਕਿ ਜਿਵੇਂ ਜਿਵੇਂ ਇਹ ਸਾਰੀਆਂ ਖਬਰਾਂ ਆਉਂਦੀਆਂ ਨੇ ਉਵੇਂ ਉਵੇਂ ਜਿਹੜੀ ਦੁਨੀਆਦਾਰੀ ਦਾ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਕੀ ਹੋ ਰਿਹਾ ਤੇ ਅੱਜ ਦੇ ਪ੍ਰੋਗਰਾਮ ਚ ਕੁਛ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਰਵਾਂਗੇ ਕਿਉਂਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੀ ਕਾਫੀ ਖਬਰਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਨਿਊਜ਼ ਨੇ ਜਾਂ ਲੋਕਲ ਪੰਜਾਬ ਦੀਆਂ ਕੁਛ ਖਬਰਾਂ ਨੇ ਉਹਨਾਂ ਤੇ ਵੀ ਨਜ਼ਰ ਮਾਰਦੇ ਹਾਂ ਬਟ ਕਿੰਨੇ ਲੋਕੀ ਜਿਹੜੇ ਨੇ ਯੂਐਸ ਦੀ ਆਪਾਂ ਗੱਲ ਤੇ ਕਰ ਲਈ ਕਿੰਨੇ ਲੋਕੀ ਜਿਹੜੇ ਨੇ ਉਹ ਯੂਐਸ ਨੂੰ ਛੱਡ ਕੇ ਬਾਹਰ ਜਾ ਰਹੇ ਆ ਅਕਸਰ ਆਪਾਂ ਗੱਲਬਾਤ ਕਰਦੇ ਹਾਂ ਵੀ ਦੁਨੀਆਂ ਭਰ ਦੇ ਲੋਕੀ ਜਿਹੜੇ ਨੇ ਇੰਡੀਆ ਨੂੰ ਛੱਡ ਕੇ ਜਾਂਦੇ ਆ ਬਾਹਰ ਤੇ ਜਿਹੜੇ ਵਿਚਾਰੇ ਕਿਤੇ ਨਹੀਂ ਢਾਲ ਲੱਗਦੀ ਕਿਸੇ ਪਾਸੇ ਕੁਛ ਨਹੀਂ ਪਤਾ ਲੱਗਦਾ ਉਹ ਕਿਤੇ ਨਾ ਕਿਤੇ ਤੇ ਜਾਣਾ ਹੀ ਹੁੰਦਾ ਸੋ ਅਮੈਰੀਕਾ ਵਰਗੇ ਕੰਟਰੀ ਨੂੰ ਵੀ ਛੱਡ ਕੇ ਜਾਂਦੇ ਜਿਹੜਾ ਆਪਣੇ ਆਪ ਨੂੰ ਸਮਝਦਾ ਮੈਂ ਬੜੀ ਸੁਪਰ ਪਾਵਰ ਹਾਂ ਅੱਜ ਕੱਲ੍ਹ ਦੀ ਤਰੀਕ ਦੇ ਵਿੱਚ ਵੈਸੇ ਉਹ ਕੋਈ ਗੱਲਬਾਤ ਰਹਿ ਨਹੀਂ ਗਈ ਪਹਿਲੇ ਵਾਲੀ ਜੋ ਪਹਿਲਾਂ ਹੁੰਦੀ ਸੀਗੀ ਸੋ ਇਸ ਕਰਕੇ ਲੋਕੀ ਜਿਹੜੇ ਨੇ ਅਮੈਰੀਕਾ ਨੂੰ ਛੱਡ ਛੱਡ ਕੇ ਜਾ ਰਹੇ ਨੇ ਥੋੜਾ ਜਿਹਾ ਕੁਇਕਲੀ ਗੱਲਬਾਤ ਜਿਹੜੀ ਹੈ ਇਸ ਇੰਸੀਡੈਂਟ ਦੇ ਬਾਰੇ ਵੀ ਕਰ ਲਈਏ ਜਿਹੜਾ ਅੱਜ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਿ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਚੱਲ ਗਈ ਕੈਲਗਰੀ ਪੁਲਿਸ ਨੇ ਨਾਂ ਰਿਲੀਜ਼ ਕੀਤੇ ਆ 15 ਫੋਟੋਆਂ ਰਿਲੀਜ਼ ਕੀਤੀਆਂ ਤੇ ਦੱਸਿਆ ਵੀ ਇਹ ਜਿਹੜੇ ਔਰਗਨਾਈਜ਼ਡ ਐਕਸਟੋਰਸ਼ਨ ਦੀਆਂ ਸਕੀਮਾਂ ਕਰ ਰਹੇ ਸੀਗੇ ਤੇ ਇਹਨਾਂ ਦਾ ਪ੍ਰਾਇਮਰੀ ਜਿਹੜਾ ਟਾਰਗੇਟ ਸੀਗਾ ਉਹ ਸਿਟੀ ਦੇ ਸਾਊਥ ਏਸ਼ੀਅਨ ਕਮਿਊਨਿਟੀ ਮੈਂਬਰ ਆਪਾਂ ਸਾਊਥ ਏਸ਼ੀਅਨ ਕਹਿੰਦੇ ਹਾਂ ਬਟ ਸਾਊਥ ਏਸ਼ੀਅਨ ਤੋਂ ਵੀ ਇਲਾਵਾ ਜਿਹੜਾ ਸਿੱਧਾ ਸਿੱਧਾ ਪੰਜਾਬੀਆਂ ਵੱਲੋਂ ਪੰਜਾਬੀਆਂ ਦੇ ਉੱਤੇ ਜਿਹੜਾ ਧੱਕਾ ਕੀਤਾ ਜਾ ਰਿਹਾ ਸੀ ਗੋਲੀਆਂ ਚਲਾਈਆਂ ਜਾ ਰਹੀਆਂ ਸੀਗੀਆਂ ਤੇ ਅਪ੍ਰੈਲ 25 ਨੂੰ ਜਿਹੜੇ ਇਹ ਇੱਕ ਇੰਸੀਡੈਂਟ ਜਿਹੜਾ ਹੁੰਦਾ 49 ਐਕਸਟ੍ਰੋਸ਼ਨ ਦੇ ਕੇਸਿਸ ਉਹਦੇ ਤੇ ਲੱਗੇ ਆ ਫਿਰ ਉਸ ਤੋਂ ਬਾਅਦ ਹੋਰ ਵੀ ਇਹਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਥੋੜੀ ਜਿਹੀ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਤੇ ਪੁਲਿਸ ਨੇ ਅਪੀਲ ਕੀਤੀ ਹੈ ਅਥੋਰਟੀਜ ਵੱਲੋਂ ਕਿ ਵੀ ਪਬਲਿਕ ਨੂੰ ਹੈਲਪ ਕਰਨੀ ਚਾਹੀਦੀ ਹੈ ਜਿਹੜੇ ਸਸਪੈਕਟ ਜਿਹੜੇ ਨੇ ਆਨਗੋਇੰਗ ਆ ਰਹੇ ਨੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਆ ਰਹੀ ਹੈ ਉਹਨਾਂ ਨੂੰ ਕਹਿੰਦੇ ਵੀ ਪੈਸੇ ਦੇਣ ਦੀ ਲੋੜ ਨਹੀਂ ਜੇ ਤੁਹਾਨੂੰ ਕੋਈ ਥ੍ਰੈਟ ਦਿੰਦਾ ਤੇ ਸਿੱਧਾ ਚੁੱਕ ਕੇ ਫੋਨ ਕਰੋ 403-266-1234 ਜਾਂ ਕ੍ਰਾਈਮ ਸਟੋਪਰ ਜਿੱਥੇ ਤੁਹਾਡਾ ਨਾਮ ਹੀ ਨਹੀਂ ਜਿਕਰ ਲਿਆ ਜਾਂਦਾ ਤੇ ਤੁਸੀਂ ਆਪਣਾ ਨਾਂ ਰੋਕ ਕੇ 1-800-222-8477 ਜਾਂ ਇਸ ਤੋਂ ਇਲਾਵਾ ਈਮੇਲ ਜਿਹੜੀ ਹੈ ਉਹ extortion@calgarypolice.ca ਦੇ ਉੱਤੇ ਇਨਫੋਰਮੇਸ਼ਨ ਜਿਹੜੀ ਤੁਸੀਂ ਸ਼ੇਅਰ ਕਰ ਸਕਦੇ ਹੋ ਸੋ ਇਹ ਤੇ ਬੇਸਿਕਲੀ ਗੱਲਬਾਤ ਹੋ ਗਈ ਜੀ ਇਹਨਾਂ ਲੋਕਾਂ ਦੇ ਬਾਰੇ ਥੋੜ੍ਹੀ ਡਿਟੇਲ ਦੇ ਵਿੱਚ ਗੱਲਬਾਤ ਨੂੰ ਅੱਗੇ ਵਧਾਈਏ ਤੇ ਦੱਸੀਏ ਤੁਹਾਨੂੰ ਵੀ ਕੀ ਕੁਛ ਇਹਨਾਂ ਨੇ ਕੀਤਾ ਕਿੰਨੇ ਕੁ ਕਾਰੇ ਕੀਤੇ ਸੀ ਜਿਹਦੇ ਕਰਕੇ ਪੁਲਿਸ ਇਹਨਾਂ ਦੇ ਪਿੱਛੇ ਪਈ ਸੀਗੀ ਤੇ ਹੁਣ ਇਨਫੋਰਮੇਸ਼ਨ ਜਿਹੜੀ ਹੈ ਆਪਾਂ ਦੂਜੇ ਪਾਸੇ ਨੂੰ ਚੱਲਦੇ ਹਾਂ ਕਿਉਂਕਿ ਜਿਹੜਾ ਔਰਗਨਾਈਜ਼ ਕ੍ਰਾਈਮ ਸੀਗਾ ਬੇਸਿਕਲੀ ਪੁਲਿਸ ਨੇ ਅੱਜ ਥਰਸਡੇ ਮੋਰਨਿੰਗ ਨੂੰ ਮੈਂਬਰਸ ਆਫ ਦਾ ਪਬਲਿਕ ਨੂੰ ਰੈਕੋਗਨਾਈਜ਼ ਕੀਤਾ ਵੀ ਕਿਹੜੇ ਲੋਕੀ ਇਹਦੇ ਬਾਰੇ ਟਿਪਸ ਦੇਣ ਤੇ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਵੀ ਕੌਣ ਕੌਣ ਕੀ ਕੁਛ ਕਰਦਾ ਜਾ ਰਿਹਾ ਸੁਪਰੀਡੈਂਟ ਜੈਫ ਬੈਲ ਨੇ ਜਿਹੜਾ ਇਹਦੇ ਬਾਰੇ ਇਨਫੋਰਮੇਸ਼ਨ ਮੰਗੀ ਹੈ ਕਿ ਵੀ ਡੋਂਟ ਵਾਂਟ ਪੀਪਲ ਹਾਈਡਿੰਗ ਇਨ ਦਾ ਪਲੇਨ ਸਾਈਟ ਸੋ ਲੁਕਣ ਦੀ ਲੋੜ ਨਹੀਂ ਕਿਉਂਕਿ ਸਾਹਮਣੇ ਆ ਕੇ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਦੇ ਸਕਦੇ ਹੋ ਕੈਲਗਰੀ ਦੇ ਵਿੱਚ 49 ਐਕਸਟ੍ਰੋਸ਼ਨ ਰਿਲੇਟਡ ਇੰਸੀਡੈਂਟ ਹੋਏ ਨੇ ਜੀ ਸਿੰਸ ਅਪ੍ਰੈਲ 2025 ਸੋ ਅਪ੍ਰੈਲ ਤੋਂ 25 ਤੋਂ ਪਿਛਲੇ ਸਾਲ ਤੋਂ ਲਈਏ ਤੇ ਆਲਮੋਸਟ ਇੱਕ ਸਾਲ

ਤੋਂ ਥੋੜਾ ਜਿਹਾ ਟਾਈਮ ਵੱਧ 49 ਐਕਸਟ੍ਰੋਸ਼ਨ ਦੇ ਕੇਸਿਸ ਹੋਏ ਨੇ ਤੇ ਮੈਜੋਰਟੀ ਆਫ ਇੰਸੀਡੈਂਟ ਜਿਹੜੇ ਨੇ ਉਹ ਟਾਰਗੇਟ ਕੀਤੇ ਗਏ ਨੇ ਸਿਟੀਜ਼ ਦੇ ਸਾਊਥ ਏਸ਼ੀਅਨ ਕਮਿਊਨਿਟੀ ਮੈਂਬਰਸ, ਬਟ ਅਗੇਨ ਮੈਨੂੰ ਲੱਗਦਾ ਵੀ ਮੈਜੋਰਟੀ ਜਿਹੜੇ ਨੇ ਉਹ ਪੰਜਾਬੀ ਕਮਿਊਨਿਟੀ ਦੇ ਲੋਕਾਂ ਨੂੰ ਟਾਰਗੇਟ ਕੀਤਾ ਤੇ ਜਿਹੜੇ ਟਾਰਗੇਟ ਕਰਨ ਵਾਲੇ ਨੇ ਉਹ ਵੀ ਪੰਜਾਬੀ ਨੇ ਤੇ ਇਹਦੇ ਨਾਲ ਨਾਲ ਉਹਨਾਂ ਕਿਹਾ ਵੀ 19 ਸ਼ੂਟਿੰਗਸ ਜਿਹੜੀਆਂ ਨੇ ਉਹ ਇਹਨਾਂ ਇੰਸੀਡੈਂਟਸ ਦੇ ਨਾਲ ਜਿਹੜੀਆਂ ਟਾਈਡ ਅਪ ਕੀਤੀਆਂ ਗਈਆਂ। ਸੋ ਫਾਰ 16 ਲੋਕਾਂ ਨੂੰ 56 ਚਾਰਜ ਉਹਨਾਂ ਦੇ ਅਗੇਂਸਟ ਲਾਏ ਗਏ ਨੇ ਵੇਰੀਅਸ ਇੰਸੀਡੈਂਟ ਦੇ ਰਿਲੇਟਡ। ਐਕਸਕਿਊਜ਼ ਮੀ, ਵੀ ਵਾਂਟ ਟੂ ਕਹਿੰਦੇ ਐਮਫਸਾਈਜ਼ ਦੈਟ ਦੀਜ਼ ਇਨਵੈਸਟੀਗੇਸ਼ਨ ਰਿਮੇਨ ਐਕਟਿਵ ਐਂਡ ਔਨ ਗੋਇੰਗ। ਹਾਲੇ ਇਨਵੈਸਟੀਗੇਸ਼ਨ ਜਿਹੜੀਆਂ ਬੰਦ ਨਹੀਂ ਹੋਈਆਂ, ਐਕਟਿਵ ਨੇ ਤੇ ਔਨ ਗੋਇੰਗ ਨੇ। ਬੈਲ ਜਿਹੜੇ ਕਿ ਸੁਪਰੀਡੈਂਟ ਜਿਨ੍ਹਾਂ ਦੀ ਮੈਂ ਗੱਲਬਾਤ ਕੀਤੀ ਹੈ ਪੁਲਿਸ ਦੇ, ਉਹਨਾਂ ਨੇ ਇਹ ਇਨਫੋਰਮੇਸ਼ਨ ਕੀਤੀ ਹੈ ਕਿ ਅਡੀਸ਼ਨਲ ਅਸਿਸਟੈਂਟ ਜਿਹੜੀ ਹੈ ਜੇ ਪਬਲਿਕ ਕੋਈ ਦਿੰਦੀ ਹੈ ਕਿਸੇ ਦੀ ਗੱਡੀ ਦੇਖੀ ਕੋਈ ਬੰਦੇ ਨੂੰ ਬਾਰੇ ਜਾਣਦੇ ਆ ਤੇ ਉਹਦੀ ਇਨਫੋਰਮੇਸ਼ਨ ਦਿਓ ਤੇ ਉਹ ਬੜੀ ਕ੍ਰਿਟੀਕਲ ਹੋ ਸਕਦੀ ਹੈ। ਕਹਿੰਦੇ ਵੀ ਆਪਾਂ ਉਦੋਂ ਤੱਕ ਸਟੋਪ ਨਹੀਂ ਕਰਾਂਗੇ ਜਦੋਂ ਤੱਕ ਇਹਨਾਂ ਕੇਸਾਂ ਦੇ ਨਾਲ ਰਿਲੇਟਡ ਜਿਹੜੇ ਕ੍ਰਿਮੀਨਲਸ ਨੇ ਉਹ ਆਈਡੈਂਟੀਫਾਈ ਨਹੀਂ ਹੋ ਜਾਂਦੇ ਤੇ ਉਹਨਾਂ ਨੂੰ ਅਕਾਊਂਟੇਬਲ ਆਪਾਂ ਨਹੀਂ ਕਰ ਲੈਂਦੇ। ਤੇ ਕਹਿੰਦੇ ਵੀ ਸਾਡੀ ਸਕਸੈਸ ਜਿਹੜੀ ਹੈ ਸੋ ਫਾਰ ਇਜ ਡਾਇਰੈਕਟ ਰਿਜ਼ਲਟ ਆਫ ਦਾ ਕੋਆਪਰੇਸ਼ਨ ਐਂਡ ਸਪੋਰਟ ਫਰੋਮ ਦਾ ਕਮਿਊਨਿਟੀ ਮੈਂਬਰਸ ਦੀ ਸਪੋਰਟ ਦੇ ਨਾਲ ਹੀ ਇਹ ਸਭ ਕੁਛ ਹੋਇਆ। ਤੇ ਉਹਨਾਂ ਦੇ ਨਾਂ 15 ਮੈਂਬਰਸ ਦੇ ਜਿਹੜੇ ਇਹਨਾਂ ਨੇ ਰਿਲੀਜ਼ ਕੀਤੇ ਆ, ਉਹਨਾਂ 'ਚੋਂ ਇੱਕ ਬੰਦਾ ਜਿਹੜਾ ਉਹ 22 ਸਾਲਾ ਜਰਮਨਜੀਤ ਸਿੰਘ ਜਿਹਨੂੰ ਕਿ ਹਾਲੇ ਵੀ ਉਹ ਫਰਾਰ ਹੈ ਤੇ ਉਹਨੂੰ ਅਰੈਸਟ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਅਗੇਂਸਟ ਵਾਰੰਟ ਨੇ ਕਿਉਂਕਿ ਇਹਨਾਂ ਕੋਲ ਫਾਇਰ ਆਰਮ ਵਿਦ ਇੰਟੈਂਟ ਟੂ ਇੰਡੈਂਜਰ ਲਾਈਫ ਜਿਹੜੀਆਂ ਇਸ ਤਰ੍ਹਾਂ ਦਾ ਹਥਿਆਰ ਲੈ ਕੇ ਘੁੰਮਦਾ। ਦੀ ਫੋਟੋ ਸਭ ਤੋਂ ਉੱਪਰ ਲੱਗੀ ਹੈ ਜੀ ਤੇ ਇਹਦਾ ਨਾਂ ਜਿਹੜਾ ਜਰਮਨ ਸਿੰਘ ਜਾਂ ਗੈਰੀ ਸਿੰਘ ਜਾਂ ਗੈਰੀ ਸਿੰਘ ਡਬਲ ਆਰ ਜਾਂ ਸਿੰਗਲ ਆਰ ਦੇ ਨਾਲ ਵੀ ਆਪਣਾ ਨਾਂ ਜਿਹੜਾ ਦੱਸਦਾ। ਪੁਲਿਸ ਨੇ ਕਿਹਾ ਵੀ 2400 ਬਲੋਕ ਆਫ ਸੈਲਰ ਬਰੁੱਕ ਡਰਾਈਵ ਜਿਹੜੀ ਨੌਰਥ ਈਸਟ ਦੀ ਹੈ, 2:45 ਤੇ ਅੱਜ ਸਵੇਰ ਦੇ ਫਰਵਰੀ 22 ਨੂੰ ਸ਼ੂਟਿੰਗ ਰਿਪੋਰਟ ਕੀਤੀ ਗਈ ਸੀ ਇੱਕ ਤੇ ਉਹਦੇ ਬਾਰੇ ਜ਼ਿਕਰ ਕਰਦੇ ਆ। ਦੂਜੀ ਪੁਲਿਸ ਕਹਿੰਦੇ ਵੀ ਫਿਰ ਦੁਬਾਰਾ ਜਦੋਂ ਸੇਮ ਰੈਜੀਡੈਂਸ ਦੇ ਉੱਤੇ ਅਰਾਊਂਡ 5:10 ਤੇ ਸਵੇਰੇ ਸਵੇਰੇ ਅਰਲੀ ਮਾਰਨਿੰਗ March 4 ਨੂੰ ਰਿਪੋਰਟ ਕੀਤੀ ਗਈ ਅਨਦਰ ਸ਼ੂਟਿੰਗ। ਦੋਨੋਂ ਇੰਸੀਡੈਂਟਸ ਦੇ ਵਿੱਚ ਜਿਹੜੇ ਮਲਟੀਪਲ ਰਾਊਂਡਸ ਜਿਹੜੇ ਨੇ ਬਿਲੀਵ ਕੀਤਾ ਜਾਂਦਾ ਵੀ ਫਾਇਰ ਕੀਤੇ ਗਏ ਸੇਮ ਘਰ ਦੇ ਉੱਤੇ ਤੇ 3 ਸਸਪੈਕਟ ਜਿਹੜੇ ਨੇ ਉਹਦੇ 'ਚ ਅਰੈਸਟ ਕੀਤੇ ਗਏ ਆ। ਸਿੰਘ ਇਜ਼ ਦਾ 3rd ਸਸਪੈਕਟ, ਜਰਮਨਜੀਤ ਸਿੰਘ ਜਿਹੜਾ ਦੱਸਿਆ ਜਾ ਰਿਹਾ, ਵਿਦ ਪੁਲਿਸ ਸੇਇੰਗ ਦੇ ਬਿਲੀਵ ਹਿਮ ਟੂ ਬੀ ਇਨਵੋਲਵ ਇਨ ਦਿਸ 2nd ਇੰਸੀਡੈਂਟ ਸਪੈਸੀਫਿਕਲੀ। ਸੋ ਦੂਜੇ ਇੰਸੀਡੈਂਟ 'ਚ ਵੀ ਇਹਦਾ ਨਾਂ ਜਿਹੜਾ ਉਹ ਹੋ ਸਕਦਾ ਪੁਲਿਸ ਨੇ ਕਿਹਾ। ਹੈਲਪ ਵਾਂਟਡ ਦੇ ਵਿੱਚ ਪੁਲਿਸ ਕਹਿੰਦੀ ਹੈ ਵੀ ਸਸਪੈਕਟ ਇਨ ਦੀ 2 ਅਦਰ ਐਕਸਟੋਰਸ਼ਨ ਇਨਵੈਸਟੀਗੇਸ਼ਨ ਸਟਿਲ ਨੀਡ ਟੂ ਬੀ ਆਈਡੈਂਟੀਫਾਈਡ, 1 ਇਨ ਸਿਟੀ ਸਕੇਪ ਤੇ ਦੂਜਾ ਜਿਹੜਾ ਸੈਲਰੀਜ, ਦੋਨਾਂ ਦੇ ਵਿੱਚ ਵੀ ਲੋਕਾਂ ਨੂੰ ਉਹ ਫਾਇੰਡ ਆਊਟ ਕਰ ਰਹੇ ਨੇ। June 12 ਨੂੰ ਜਿਹੜਾ 5:15 ਦੇ ਸਵੇਰੇ ਜਿਹੜਾ 3 ਵਹੀਕਲ ਜਿਹੜੇ ਪਾਰਕ ਕੀਤੇ ਗਏ ਸੀ ਆਊਟਸਾਈਡ 300 ਬਲੋਕ ਆਫ ਸਕਾਈ ਵਿਊ ਪਾਰਕ ਵੇ ਨੌਰਥ ਈਸਟ ਨੂੰ ਡੈਮੇਜ ਕੀਤਾ ਗਿਆ ਤੇ ਉਹਦੇ ਨਾਲ ਨਾਲ ਕਹਿੰਦੇ ਵੀ ਬਿਲੀਵ ਦਾ ਡੈਮੇਜ ਵਾਸ ਕੌਜ਼ਡ ਬਾਏ 2 ਇੰਡੀਵਿਜੂਅਲਸ ਹੂ ਦੈਨ ਫਲੈਡ ਇਨ ਗ੍ਰੇ ਫੋਰਡ ਐਕਸਪੀਡੀਸ਼ਨ, ਜਿਹੜੀ ਗ੍ਰੇ ਰੰਗ ਦੀ ਫੋਰਡ ਐਕਸਪੀਡੀਸ਼ਨ ਹੈ ਉਹਦੇ ਵਿੱਚ ਇਹ ਲੋਕੀ ਜਿਹੜੇ ਡੈਮੇਜ ਕਰਨ ਤੋਂ ਬਾਅਦ 2 ਲੋਕੀ ਭੱਜ ਗਏ। ਤੇ ਇੱਕ ਹੋਰ ਇੰਸੀਡੈਂਟ ਜਿਹੜਾ March 4 ਨੂੰ ਹੁੰਦਾ, ਇਹਦੇ ਨਾਲ ਨਾਲ ਪੁਲਿਸ ਨੇ ਕਿਹਾ ਵੀ May 10 ਨੂੰ ਸੈਲਰੀਜ ਰੈਜੀਡੈਂਸ ਜਿਹੜੇ ਨੇ ਉਹ ਥਰੈਟਸ ਮਿਲਦੀਆਂ ਉਹਨਾਂ ਨੂੰ ਮੈਸੇਜ ਤੇ ਅਨਨੋਨ ਇੰਡੀਵਿਜੂਅਲ ਡਿਮਾਂਡਿੰਗ ਮਨੀ ਐਂਡ ਵੀਡੀਓ ਆਫ ਸ਼ੂਟਿੰਗ ਐਟ ਅ ਬਿਜ਼ਨਸ ਰਿਲੇਟਡ ਟੂ ਦਾ ਵਿਕਟਿਮ ਐਜ਼ ਅ ਇੰਟੀਮੀਡੇਸ਼ਨ ਟੈਕਟਿਕਸ। ਸੋ ਉਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਸ਼ੂਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਇਹ ਵੀਡੀਓ ਵੀ ਭੇਜੀ। ਸੋ ਪੁਲਿਸ ਕਹਿੰਦੀ ਹੈ ਸਪੀਕਿੰਗ ਵਿਦ ਇਨਵੈਸਟੀਗੇਟਰਸ ਦੀ ਰੈਜੀਡੈਂਟਸ ਰਿਸੀਵ ਅਨਦਰ ਮੈਸੇਜ ਫਰੋਮ ਸਸਪੈਕਟ ਦੈਟ ਇਨਕਲੂਡਿਡ ਏ ਵੀਡੀਓ ਆਫ ਦਾ ਵਿਕਟਿਮਸ ਰੈਜੀਡੈਂਟ। ਸੋ ਜਿਹੜਾ ਵਿਕਟਿਮ ਹੈ ਉਹਦੇ ਘਰ ਦੀ ਵੀ, ਤੇ ਉਹ ਮੈਨੂੰ ਲੱਗਦਾ ਵੀ ਲੌਂਗ ਸਟੋਰੀ ਸ਼ੋਰਟ ਦੇ ਉੱਤੇ ਪਹੁੰਚਦੇ ਆ, ਸ਼ਕਲਾਂ ਜਿਹੜੀਆਂ ਨੇ ਸਾਰੇ ਯੰਗ ਮੁੰਡੇ ਨੇ। ਕੁਇਕਲੀ ਇਹਨਾਂ ਦੇ ਨਾਂ ਦੱਸਦਾ ਤੁਹਾਨੂੰ ਮੈਂ ਜੀ, ਰਵਜੋਤ ਧੂਰ ਜਿਹੜਾ ਜੀ ਇਹ 20 ਸਾਲਾਂ ਦਾ ਮੁੰਡਾ ਜਿਹਦੀ ਸਭ ਤੋਂ ਪਹਿਲੇ ਨੰਬਰ ਤੇ ਫੋਟੋ ਲੱਗੀ ਹੈ। ਜਸਕਰਨ ਸਿੰਘ ਐਲੀਅਸ ਜੱਸੀ ਬੁੱਟਰ ਜਿਹਨੂੰ ਕਹਿੰਦੇ ਆ ਜੀ, ਇਹ 21 ਸਾਲਾਂ ਦਾ। ਕਰਨਬੀਰ ਸਿੰਘ ਐਲੀਅਸ ਕਰਨ ਸਿੰਘ 21 ਸਾਲਾਂ ਦਾ। ਅਮਨਦੀਪ ਸਿੰਘ ਐਲੀਅਸ ਸ਼ਿਵਾ ਸਿੰਘ ਇਹਨੂੰ ਕਹਿੰਦੇ ਆ, 21 ਸਾਲਾਂ ਦਾ। ਅਨੁਰਾਗ ਸਿੱਧੂ ਐਲੀਅਸ ਅਨੁਰਾਗ ਸਿੰਘ ਸਿੱਧੂ 21 ਸਾਲਾਂ ਦਾ। ਇਸ਼ਾਨਦੇਵ ਸਿੰਘ 19 ਸਾਲਾਂ ਦਾ। ਅਮਨਦੀਪ ਮੱਲੀ ਐਲੀਅਸ ਹਰਮਨ ਗਿੱਲ, ਹੁਣ ਪਤਾ ਨਹੀਂ ਦੋਨਾਂ 'ਚੋਂ ਕਿਹੜਾ ਨਾਂ ਇਹਦਾ ਸਹੀ ਹੈ, ਤੇ 39 ਸਾਲਾਂ ਦਾ। ਇਹ ਮੈਨੂੰ ਉਹਦਾ ਵਿਚਕਾਰ ਹੈ ਬੰਦਾ ਜਿਹੜਾ ਨਜ਼ਰ ਆ ਰਿਹਾ ਸਾਰਿਆਂ ਦੇ ਸੈਂਟਰ 'ਚ, ਉਹਨੂੰ ਰੱਖਿਆ ਇਹਨਾਂ ਨੇ, ਤੇ 39 ਸਾਲਾਂ ਦਾ ਇਹੀ ਲੱਗਦਾ। ਇੱਕ 32 ਸਾਲਾਂ ਦਾ ਸੰਦੀਪ ਸਿੰਘ ਵੀ ਇਹਦੇ ਨਾਲ ਦਿਖਾਈ ਦੇ ਰਿਹਾ। ਦਕਸ਼ ਗੌਤਮ ਜਿਹੜਾ 25 ਸਾਲਾਂ ਦਾ।
ਅਕਾਸ਼ਦੀਪ ਸਿੰਘ ਜਿਹੜਾ

0: 19 ਸਾਲਾਂ ਦਾ ਤੇ ਗਗਨਦੀਪ ਸਿੰਘ ਜਿਹੜਾ ਇਹ ਐਲਿਸ ਗੱਗੀ ਸਿੰਘ ਜਾਂ ਘੁੱਗੀ ਜਿਹਨੂੰ ਕਹਿੰਦੇ 29 ਸਾਲਾਂ ਦਾ, ਪ੍ਰਦੀਪ ਸਿੰਘ 24 ਸਾਲਾਂ ਦਾ, ਤਰਨਵੀਰ ਸਿੰਘ 24 ਸਾਲਾਂ ਦਾ, ਗੁਰਕਰਨ ਧਾਲੀਵਾਲ 21 ਸਾਲਾਂ ਦਾ। ਸੋ ਇਹ ਜਿਹੜੇ ਨੇ ਜੀ, ਇਹਨਾਂ ਨੇ ਚੰਨ ਚਾੜੇ ਨੇ ਪਿਛਲੇ ਸਮੇਂ ਦੇ ਵਿੱਚ, ਜਿਹਨਾਂ ਨੂੰ ਪੁਲਿਸ ਨੇ ਆਇਡੈਂਟੀਫਾਈ ਕੀਤਾ। ਤੇ ਜੇ ਤੁਹਾਡੇ ਕੋਲ ਇਹਨਾਂ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਹੋਵੇ, ਫੋਟੋ ਦੇਖਣੀ, ਤੁਸੀਂ ਗੂਗਲ ਕਰ ਸਕਦੇ ਹੋ, ਜਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਸਿਟੀ ਨਿਊਜ਼ ਦੀ ਇਹ ਨਿਊਜ਼ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਤੇ ਹੋਰ ਵੀ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਇਹਨਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ। ਸੋ ਫਾਰ ਤੁਸੀਂ ਇਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਤੇ ਜੇ ਕੋਈ ਗੱਲਬਾਤ ਸ਼ੇਅਰ ਕਰਨੀ ਹੈ ਤੇ ਪੁਲਿਸ ਦੇ ਨਾਲ ਸ਼ੇਅਰ ਕੀਤੀ ਜਾ ਸਕਦੀ। 403 ਵੰਸ ਅਗੇਨ, ਕਿਉਂਕਿ ਇਹਨਾਂ ਦੇ ਨੰਬਰ, ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਵੀ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 403-266-1234 ਜਾਂ ਕ੍ਰਾਈਮ ਸਟੋਪਰ ਦੇ ਨਾਲ 1-800-222-8477 ਦੇ ਉੱਤੇ ਵੀ ਤੁਸੀਂ ਇਹਨਾਂ ਦੇ ਨਾਲ, ਜਾਂ ਈਮੇਲ ਕਰਕੇ extortion@calgarypolice.ca ਤੇ ਇਨਫੋਰਮੇਸ਼ਨ ਜਿਹੜੀ ਇਹ ਦੇ ਸਕਦੇ ਹੋ। ਸੋ ਇਹ ਤੇ ਹੋ ਗਈ ਜੀ ਇਹਨਾਂ ਦੀਆਂ ਗੱਲਾਂ ਬਾਤਾਂ ਤੇ ਸਟੋਰੀਆਂ ਜਿਹੜੀਆਂ ਆਪਾਂ ਸੁਣੀਆਂ। ਪ੍ਰੋਗਰਾਮ ਚ ਅੱਗੇ ਵਧਦੇ ਹਾਂ ਤੇ US ਕੈਨੇਡਾ ਦੀਆਂ ਥੋੜੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ। ਇਸ ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ। ਸਭ ਰੰਗ ਰੇਡੀਓ,
1: ਸਤਿ ਸ਼੍ਰੀ ਅਕਾਲ। ਮੈਂ 25 ਦੌਰਾਨ ਅਮਰੀਕਾ 'ਚ ਪਹਿਲੀ ਵਾਰ ਕਈ ਦਹਾਕਿਆਂ ਬਾਅਦ ਸ਼ੁੱਧ ਮਾਈਗ੍ਰੇਸ਼ਨ ਨਕਾਰਾਤਮਕ ਰਹੀ, ਅਰਥਾਤ ਜਿੰਨੇ ਲੋਕ ਅਮਰੀਕਾ ਆਏ ਉਸ ਤੋਂ ਵੱਧ ਲੋਕ ਅਮਰੀਕਾ ਛੱਡ ਕੇ ਚਲੇ ਗਏ। ਬਰੁਕਿੰਗਜ਼ ਇੰਸਟੀਚਿਊਸ਼ਨ ਦੇ ਅਨੁਸਾਰ 2025 'ਚ 10,000 ਤੋਂ ਲੈ ਕੇ 2,95,000 ਤੱਕ ਦੀ ਨੈੱਟ ਨਕਾਰਾਤਮਕ ਮਾਈਗ੍ਰੇਸ਼ਨ ਦਰਜ ਕੀਤੀ ਗਈ। ਕਈ ਵਿਸ਼ਲੇਸ਼ਕ ਇਸ ਨੂੰ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਪਹਿਲੀ ਵਾਰ ਵਾਪਰੀ ਅਜਿਹੀ ਸਥਿਤੀ ਮੰਨ ਰਹੇ ਨੇ। ਰਿਪੋਰਟ ਮੁਤਾਬਕ ਲਗਭਗ 4,05,000 ਲੋਕਾਂ ਨੇ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਿਆ। ਇਸ ਦੇ ਮੁੱਖ ਕਾਰਨਾਂ 'ਚ ਵੱਧਦੀ ਮਹਿੰਗਾਈ, ਰਾਜਨੀਤਿਕ ਮਾਹੌਲ, ਸਖ਼ਤ ਇਮੀਗ੍ਰੇਸ਼ਨ ਨੀਤੀਆਂ ਅਤੇ ਉੱਚ ਜੀਵਨ ਯਾਪਨ ਖਰਚ ਨੂੰ ਗਿਣਿਆ ਗਿਆ ਹੈ। ਵਿਦੇਸ਼ ਵਸਣ ਬਾਰੇ ਜਾਣਕਾਰੀ ਦੇਣ ਵਾਲੀ ਸੰਸਥਾ ਐਕਸਪੈਟਸੀ ਅਨੁਸਾਰ ਇਸ ਸਾਲ ਹੋਏ ਮੂਵ ਅਬਰਾਡ ਕਾਨਫਰੰਸ 'ਚ ਸ਼ਾਮਲ ਹੋਏ ਲਗਭਗ 90% ਲੋਕਾਂ ਨੇ ਸਰਕਾਰੀ ਨੀਤੀਆਂ ਨੂੰ ਦੇਸ਼ ਛੱਡਣ ਦੇ ਮੁੱਖ ਕਾਰਨਾਂ 'ਚੋਂ ਇੱਕ ਦੱਸਿਆ। ਇਸ ਦੇ ਨਾਲ ਹੀ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਕਮੀ ਆਈ ਹੈ। ਰਿਪੋਰਟ ਮੁਤਾਬਕ ਮਾਈਗ੍ਰੇਸ਼ਨ 2024 ਦੇ ਲਗਭਗ 27 ਲੱਖ ਤੋਂ ਘੱਟ ਕੇ 2025 'ਚ ਕਰੀਬ 13 ਲੱਖ ਰਹਿ ਗਿਆ। ਅਰਵਿੰਦ ਜੈਨ ਨੇ ਵੀ ਮੰਨਿਆ ਕਿ ਪਹਿਲਾਂ ਦੇ ਮੁਕਾਬਲੇ ਘੱਟ ਵਿਦਿਆਰਥੀ ਅਤੇ ਘੱਟ ਪ੍ਰਤਿਭਾਵਾਂ ਅਮਰੀਕਾ ਆਉਣ ਦਾ ਫੈਸਲਾ ਕਰ ਰਹੀਆਂ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਇਸ ਵੇਲੇ ਇੱਕ ਵਿਰੋਧਾਭਾਸੀ ਸਥਿਤੀ 'ਚ ਹੈ। ਇੱਕ ਪਾਸੇ ਕੁਝ ਲੋਕ ਵੱਧਦੀ ਮਹਿੰਗਾਈ, ਰਾਜਨੀਤਿਕ ਮਾਹੌਲ ਤੇ ਨੀਤੀਆਂ ਕਾਰਨ ਦੇਸ਼ ਛੱਡ ਰਹੇ ਨੇ, ਜਦਕਿ ਦੂਜੇ ਪਾਸੇ AI ਟੈਕਨੋਲੋਜੀ ਤੇ ਨਵੀਨਤਾ ਦੇ ਖੇਤਰ 'ਚ ਕੰਮ ਕਰਨ ਵਾਲੇ ਉਦਯੋਗਪਤੀ ਅਜੇ ਵੀ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੌਕਿਆਂ ਵਾਲਾ ਦੇਸ਼ ਮੰਨਦੇ ਨੇ। ਭਾਰਤੀ ਮੂਲ ਦੇ ਪ੍ਰਸਿੱਧ ਉਦਯੋਗਪਤੀ ਤੇ ਸਾਬਕਾ ਗੂਗਲ ਇੰਜੀਨੀਅਰ ਅਰਵਿੰਦ ਜੈਨ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਛੱਡਣਾ ਇੱਕ ਵੱਡੀ ਗਲਤੀ ਹੋ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਵੀ ਦੁਨੀਆ 'ਚ ਜੇਕਰ ਕੋਈ ਅਜਿਹਾ ਦੇਸ਼ ਹੈ ਜਿੱਥੇ ਇੱਕ ਆਮ ਇਨਸਾਨ ਆਪਣੀ ਸੋਚ ਦੇ ਆਧਾਰ ਤੇ ਅਰਬਾਂ ਡਾਲਰ ਦੀ ਕੰਪਨੀ ਖੜੀ ਕਰ ਸਕਦਾ ਹੈ ਤਾਂ ਉਹ ਅਮਰੀਕਾ ਹੀ ਹੈ। ਅਰਵਿੰਦ ਜੈਨ, ਜੋ ਭਾਰਤ ਦੇ ਰਾਜਸਥਾਨ ਦੇ ਸ਼ਹਿਰ ਜੈਪੁਰ ਤੋਂ 1986 'ਚ ਅਮਰੀਕਾ ਪਹੁੰਚੇ ਸਨ, ਨੇ ਆਪਣੀ ਮਿਹਨਤ ਦੇ ਬਲ ਤੇ ਪਹਿਲਾਂ ਗੂਗਲ 'ਚ ਡਿਸਟਿੰਗੁਇਸ਼ਡ ਇੰਜੀਨੀਅਰ ਵਜੋਂ ਕੰਮ ਕੀਤਾ ਤੇ ਬਾਅਦ 'ਚ ਰੂਬਰਿਕ ਅਤੇ ਗਲੀਨ ਵਰਗੀਆਂ ਦੋ ਕੰਪਨੀਆਂ AI ਅਤੇ ਕਲਾਊਡ ਟੈਕਨੋਲੋਜੀ ਕੰਪਨੀਆਂ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਨਵੀਂ ਕੰਪਨੀ ਗਲੀਨ ਦੀ ਮੌਜੂਦਾ ਕੀਮਤ ਲਗਭਗ 7.2 ਅਰਬ ਡਾਲਰ ਦੱਸੀ ਜਾਂਦੀ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਅਮਰੀਕਾ ਦੀਆਂ ਕਈ ਸਭ ਤੋਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਦੇ ਮੁਖੀ ਵੀ ਵਿਦੇਸ਼ਾਂ 'ਚ ਜਨਮੇ ਸਨ। ਨਵੀਡੀਆ ਦੇ CEO ਜੈਨਸਨ ਹੌਂਗ, AMD ਦੀ CEO ਲੀਜ਼ਾ ਸੂ ਅਤੇ ਹੋਰ ਕਈ ਪ੍ਰਮੁੱਖ ਉਦਯੋਗਪਤੀਆਂ ਨੇ ਅਮਰੀਕਾ ਆ ਕੇ ਆਪਣੀ ਕਾਬਲੀਅਤ ਦੇ ਆਧਾਰ ਤੇ ਵਿਸ਼ਵ ਪੱਧਰੀ ਕੰਪਨੀਆਂ ਖੜੀਆਂ ਕੀਤੀਆਂ। ਕੈਨੇਡਾ 'ਚ ਚੱਲ ਰਹੇ FIFA ਵਿਸ਼ਵ ਕੱਪ ਦੇ ਮੈਚ ਦੇਖਣ ਦੇ ਬਹਾਨੇ ਉੱਥੇ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ, ਖਾਸ ਕਰਕੇ ਪੰਜਾਬੀ ਲੋਕਾਂ ਲਈ ਨਿਰਾਸ਼ਾਜਨਕ ਖਬਰ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਵਿਸ਼ਵ ਕੱਪ ਦੇ ਨਾਂ ਤੇ ਵੀਜ਼ਾ ਅਪਲਾਈ ਕਰਨ ਵਾਲੇ 70% ਤੋਂ ਵੱਧ ਭਾਰਤੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਰਿਪੋਰਟਾਂ ਅਨੁਸਾਰ ਕੈਨੇਡਾ ਸਰਕਾਰ ਨੇ ਫੁੱਟਬਾਲ ਟੂਰਨਾਮੈਂਟ ਲਈ ਲਗਭਗ 17,000 ਸੈਲਾਨੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕੀਤੀ, ਜਿਨ੍ਹਾਂ 'ਚੋਂ ਸਿਰਫ 41% ਨੂੰ ਹੀ ਮਨਜ਼ੂਰੀ ਮਿਲੀ। ਅਰਜ਼ੀਆਂ ਦੇ ਮਾਮਲੇ 'ਚ ਭਾਰਤੀ ਚੌਥੇ ਨੰਬਰ ਤੇ ਸਨ। ਕੁੱਲ 1225 ਭਾਰਤੀਆਂ ਨੇ ਅਪਲਾਈ ਕੀਤਾ ਸੀ, ਪਰ ਇਨ੍ਹਾਂ ਵਿੱਚੋਂ ਸਿਰਫ 355, ਜਾਣੀ ਕਿ ਕਰੀਬ 29% ਦੇ ਹੀ ਵੀਜ਼ੇ ਲੱਗੇ ਨੇ। ਵੀਜ਼ਾ ਰੱਦ ਹੋਣ ਦੀ ਦਰ ਸਿਰਫ ਭਾਰਤ ਲਈ ਹੀ ਨਹੀਂ, ਸਗੋਂ ਹੋਰਨਾਂ ਦੇਸ਼ਾਂ ਲਈ ਵੀ ਕਾਫੀ ਉੱਚੀ ਰਹੀ ਹੈ। ਪਾਕਿਸਤਾਨ ਤੋਂ ਆਈਆਂ 1250 ਅਰਜ਼ੀਆਂ 'ਚੋਂ 9% ਤੋਂ ਵੀ ਘੱਟ ਮਨਜ਼ੂਰ ਹੋਈਆਂ। ਘਾਨਾ ਦੇ ਹਾਲਾਤ ਸਭ ਤੋਂ ਖਰਾਬ ਰਹੇ, ਜਿੱਥੇ 1725 ਅਰਜ਼ੀਆਂ 'ਚੋਂ 11%

ਤੋਂ ਵੀ ਘੱਟ ਨੂੰ ਹਰੀ ਝੰਡੀ ਮਿਲੀ। ਦੂਜੇ ਪਾਸੇ ਕੋਲੰਬੀਆ ਦੇ ਲੋਕਾਂ ਨੇ ਕੈਨੇਡਾ ਕਾਫੀ ਮਿਹਰਬਾਨ ਰਿਹਾ, ਉੱਥੋਂ ਦੀਆਂ 70% ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ। ਕੈਨੇਡਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ ਲਈ ਕੋਈ ਵਿਸ਼ੇਸ਼ ਫੀਫਾ ਵੀਜ਼ਾ ਨਹੀਂ ਹੈ ਜੋ ਕਿਸੇ ਨੂੰ ਉੱਥੇ ਕੰਮ ਕਰਨ ਜਾਂ ਪੱਕੇ ਤੌਰ ਤੇ ਵਸਣ ਦੀ ਇਜਾਜ਼ਤ ਦਿੰਦਾ ਹੋਵੇ। ਸੋਸ਼ਲ ਮੀਡੀਆ ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜੋ ਗਲਤ ਦਾਅਵਾ ਕਰਦੀਆਂ ਨੇ ਕਿ ਵਿਸ਼ਵ ਕੱਪ ਦਾ ਵੀਜ਼ਾ ਕੈਨੇਡਾ 'ਚ ਸੈਟਲ ਹੋਣ ਦਾ ਸੌਖਾ ਰਸਤਾ ਏ। ਇਮੀਗ੍ਰੇਸ਼ਨ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਲੋਕ ਕਿਸੇ ਤੀਜੀ ਧਿਰ ਜਾਂ ਏਜੰਟ ਰਾਹੀਂ ਅਪਲਾਈ ਕਰਨ ਦੀ ਬਜਾਏ ਅਧਿਕਾਰਤ ਵੈਬਸਾਈਟ ਦੀ ਵਰਤੋਂ ਕਰਨ। ਏਜੰਟਸ ਵੱਲੋਂ ਦਿੱਤੇ ਜਾ ਰਹੇ ਝੂਠੇ ਭਰੋਸਿਆਂ ਤੇ ਜਾਲੀ ਦਸਤਾਵੇਜ਼ਾਂ ਕਾਰਨ ਬਿਨੈਕਾਰ ਨੂੰ 5 ਸਾਲ ਤੱਕ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਕੁਝ ਇਮੀਗ੍ਰੇਸ਼ਨ ਏਜੰਟ ਇੰਸਟਾਗ੍ਰਾਮ ਤੇ ਪੰਜਾਬੀ 'ਚ ਪੋਸਟਾਂ ਪਾ ਕੇ ਇਸ ਨੂੰ ਕੈਨੇਡਾ 'ਚ ਪੱਕੇ ਤੌਰ ਤੇ ਵਸਣ ਦਾ ਸੁਨਹਿਰੀ ਮੌਕਾ ਦੱਸ ਰਹੇ ਨੇ। ਸਰਕਾਰ ਨੇ ਸਾਫ਼ ਕਿਹਾ ਹੈ ਕਿ ਵਿਸ਼ਵ ਕੱਪ ਦੇਖਣ ਆਉਣ ਵਾਲੇ ਲੋਕਾਂ ਨੂੰ ਆਪਣੀ ਨਿਰਧਾਰਤ ਮਿਆਦ ਖਤਮ ਹੋਣ ਤੇ ਦੇਸ਼ ਛੱਡਣਾ ਪਵੇਗਾ। ਫਲੋਰੀਡਾ ਸਰਕਾਰ ਨੇ ਡਰਾਈਵਰ ਲਾਇਸੈਂਸਾਂ ਅਤੇ ਸਟੇਟ ਆਈਡੀ ਕਾਰਡਾਂ ਸਬੰਧੀ ਇੱਕ ਮਹੱਤਵਪੂਰਨ ਕਾਨੂੰਨ ਲਾਗੂ ਕੀਤਾ ਏ, ਜਿਸ ਤਹਿਤ ਹੁਣ ਹਰ ਲਾਇਸੈਂਸ ਅਤੇ ਪਛਾਣ ਪੱਤਰ ਤੇ ਇਹ ਦਰਸਾਇਆ ਜਾਵੇਗਾ ਕਿ ਧਾਰਕ ਅਮਰੀਕੀ ਨਾਗਰਿਕ ਹੈ ਜਾਂ ਨਹੀਂ। ਇਹ ਤਬਦੀਲੀ ਰਾਜ ਦੇ ਨਵੇਂ ਫਲੋਰੀਡਾ ਸੇਵ ਐਕਟ ਤਹਿਤ ਕੀਤੀ ਜਾ ਰਹੀ ਹੈ। ਇਸ ਕਾਨੂੰਨ ਤੇ ਅਪ੍ਰੈਲ 2026 'ਚ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਦਸਤਖਤ ਕੀਤੇ ਸਨ। ਨਵੇਂ ਨਿਯਮ 1 ਜਨਵਰੀ 2027 ਤੋਂ ਲਾਗੂ ਹੋ ਜਾਣਗੇ, ਜਦਕਿ ਰਾਜ ਦੇ ਮੌਜੂਦਾ ਡਰਾਈਵਰਾਂ ਅਤੇ ਸਟੇਟ ਆਈ ਡੀ ਧਾਰਕਾਂ ਨੂੰ 1 ਜੁਲਾਈ 2027 ਤੱਕ ਆਪਣੇ ਲਾਇਸੈਂਸ ਜਾਂ ਆਈ ਡੀ ਨੂੰ ਨਵੇਂ ਫਾਰਮੈਟ 'ਚ ਅਪਡੇਟ ਕਰਵਾਉਣਾ ਹੋਵੇਗਾ। ਕਾਨੂੰਨ ਅਨੁਸਾਰ ਫਲੋਰੀਡਾ ਡਿਪਾਰਟਮੈਂਟ ਆਫ਼ ਹਾਈਵੇ ਸੇਫਟੀ ਐਂਡ ਮੋਟਰ ਵਹੀਕਲਜ਼ ਹਰ ਵਿਅਕਤੀ ਵੱਲੋਂ ਪੇਸ਼ ਕੀਤੇ ਨਾਗਰਿਕਤਾ ਸਬੰਧੀ ਦਸਤਾਵੇਜ਼ਾਂ ਦਾ ਰਿਕਾਰਡ ਸੰਭਾਲੇਗੀ। ਜੇਕਰ ਕੋਈ ਵਿਅਕਤੀ ਬਾਅਦ 'ਚ ਅਮਰੀਕੀ ਨਾਗਰਿਕ ਬਣਦਾ ਹੈ ਅਤੇ ਸਮੇਂ ਸਿਰ ਆਪਣਾ ਕਾਨੂੰਨੀ ਦਰਜਾ ਅਪਡੇਟ ਕਰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਫੀਸ ਦੇ ਨਵਾਂ ਜਾਂ ਬਦਲਵਾਂ ਡਰਾਈਵਰ ਲਾਇਸੈਂਸ ਜਾਰੀ ਕੀਤਾ ਜਾਵੇਗਾ। ਗਵਰਨਰ ਰੌਨ ਡਿਸੈਂਟਿਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣ ਪ੍ਰਕਿਰਿਆ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਆਪਣੀ ਪਹਿਲ ਬਣਾਇਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਚੋਣ ਪ੍ਰਣਾਲੀ ਨੂੰ ਹੋਰ ਭਰੋਸੇਯੋਗ ਅਤੇ ਮਜ਼ਬੂਤ ਬਣਾਏਗਾ ਅਤੇ ਇਹ ਯਕੀਨੀ ਬਣਾਉਣ 'ਚ ਮਦਦ ਕਰੇਗਾ ਕਿ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾਉਣ ਦੇ ਹੱਕਦਾਰ ਹੋਣ। ਫਲੋਰੀਡਾ ਦੇ ਸੈਕਟਰੀ ਆਫ਼ ਸਟੇਟ ਕੋਡ ਬਰਡ ਨੇ ਇਹ ਵੀ ਕਿਹਾ ਕਿ ਇਹ ਕਾਨੂੰਨ ਰਾਜ ਦੇ ਸੰਵਿਧਾਨ ਦੀ ਉਸ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਚ ਮਦਦ ਕਰੇਗਾ, ਜਿਸ ਅਨੁਸਾਰ ਸਿਰਫ਼ ਅਮਰੀਕੀ ਨਾਗਰਿਕ ਹੀ ਫਲੋਰੀਡਾ ਦੀਆਂ ਚੋਣਾਂ 'ਚ ਵੋਟ ਪਾ ਸਕਦੇ ਨੇ। ਇਸ ਕਾਨੂੰਨ ਨਾਲ ਫਲੋਰੀਡਾ ਦੇ ਲੱਖਾਂ ਡਰਾਈਵਰ ਪ੍ਰਭਾਵਿਤ ਹੋਣਗੇ। ਨਵੇਂ ਲਾਇਸੈਂਸ ਲੈਣ ਵਾਲਿਆਂ ਲਈ ਇਹ ਨਿਯਮ 1 ਜਨਵਰੀ 2027 ਤੋਂ ਲਾਗੂ ਹੋ ਜਾਵੇਗਾ, ਜਦਕਿ ਮੌਜੂਦਾ ਲਾਇਸੈਂਸ ਧਾਰਕਾਂ ਨੂੰ 1 ਜੁਲਾਈ 2027 ਤੱਕ ਆਪਣਾ ਲਾਇਸੈਂਸ ਅਪਡੇਟ ਕਰਵਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਇਹ ਕਾਨੂੰਨ ਆਪਣੇ ਆਪ ਕਿਸੇ ਵਿਅਕਤੀ ਦੇ ਇਮੀਗ੍ਰੇਸ਼ਨ ਦਰਜੇ ਜਾਂ ਡਰਾਈਵ ਕਰਨ ਦੇ ਕਾਨੂੰਨੀ ਅਧਿਕਾਰ 'ਚ ਕੋਈ ਤਬਦੀਲੀ ਨਹੀਂ ਕਰਦਾ। ਇਸ ਦਾ ਮੁੱਖ ਉਦੇਸ਼ ਡਰਾਈਵਰ ਲਾਇਸੈਂਸਾਂ ਤੇ ਨਾਗਰਿਕਤਾ ਦੀ ਜਾਣਕਾਰੀ ਨੂੰ ਦਰਸਾਉਣਾ ਅਤੇ ਰਾਜ ਦੀ ਚੋਣ ਪ੍ਰਣਾਲੀ ਲਈ ਰਿਕਾਰਡ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਵਧਦੇ ਹਾਂ ਅਗਲੀ ਖਬਰ ਵੱਲ। ਬੁੱਧਵਾਰ ਸ਼ਾਮ ਵੈਨਜ਼ੂਏਲਾ ਦੇ ਉੱਤਰ ਮੱਧ ਖੇਤਰ 'ਚ 1 ਮਿੰਟ ਦੇ ਅੰਤਰਾਲ ਨਾਲ 2 ਸ਼ਕਤੀਸ਼ਾਲੀ ਭੂਚਾਲ ਆਏ, ਜਿਸ ਕਾਰਨ ਭਾਰੀ ਤਬਾਹੀ ਮੱਚ ਗਈ। ਪਹਿਲੇ ਭੂਚਾਲ ਦੀ ਤੀਬਰਤਾ 7.2 ਅਤੇ ਦੂਜੇ ਦੀ 7.5 ਮਾਪੀ ਗਈ। ਇਨ੍ਹਾਂ ਭੂਚਾਲਾਂ ਕਾਰਨ ਰਾਜਧਾਨੀ ਕਰਾਕਾਸ 'ਚ ਕਈ ਇਮਾਰਤਾਂ ਢਹਿ ਗਈਆਂ। ਐਮਰਜੈਂਸੀ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਰਾਹਤ ਅਤੇ ਬਚਾਅ ਕਾਰਜਾਂ 'ਚ ਜੁਟੀਆਂ ਹੋਈਆਂ ਨੇ। ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਪੁਸ਼ਟੀ ਕੀਤੀ ਕਿ ਇਸ ਆਫ਼ਤ 'ਚ 164 ਲੋਕਾਂ ਦੀ ਮੌਤ ਹੋ ਗਈ ਅਤੇ 971 ਲੋਕ ਜ਼ਖਮੀ ਹੋਏ ਨੇ। ਹਾਲਾਂਕਿ ਅਮਰੀਕੀ ਭੂ ਵਿਗਿਆਨ ਸਰਵੇਖਣ USGS ਦਾ ਅੰਦਾਜ਼ਾ ਏ ਕਿ ਮੌਤਾਂ ਦੀ ਗਿਣਤੀ 10,000 ਤੋਂ 1,00,000 ਦੇ ਵਿਚਕਾਰ ਹੋ ਸਕਦੀ ਹੈ, ਕਿਉਂਕਿ ਪ੍ਰਭਾਵਿਤ ਇਲਾਕਿਆਂ 'ਚ ਨੁਕਸਾਨ ਦਾ ਪੂਰਾ ਅੰਦਾਜ਼ਾ ਹਜੇ ਨਹੀਂ ਲੱਗ ਸਕਿਆ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੱਖਣੀ ਅਮਰੀਕੀ ਦੇਸ਼ 'ਚ ਭਾਰੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਏ। ਵੈਨਜ਼ੂਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਬੁੱਧਵਾਰ ਨੂੰ ਦੇਸ਼ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ। ਉਨ੍ਹਾਂ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੰਦ ਭਾਗੀ ਆਪਣੇ ਪਰਿਵਾਰਾਂ ਦੇ ਕਿਸੇ ਮੈਂਬਰ ਨੂੰ ਖੋਹ ਦਿੱਤਾ ਹੈ, ਉਨ੍ਹਾਂ ਪ੍ਰਤੀ ਅਸੀਂ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਹਾਲਾਂਕਿ ਉਨ੍ਹਾਂ ਨੇ ਮਰਨ ਵਾਲਿਆਂ ਜਾਂ ਜ਼ਖਮੀਆਂ ਦੀ ਕੁੱਲ ਗਿਣਤੀ ਨਹੀਂ ਦੱਸੀ। CNN ਅਨੁਸਾਰ ਭੂਚਾਲ ਤੋਂ ਬਾਅਦ ਡਿੱਗੀਆਂ ਹੋਈਆਂ ਇਮਾਰਤਾਂ ਅਤੇ ਨੁਕਸਾਨੇ ਗਏ ਢਾਂਚਿਆਂ ਦੇ ਹੇਠਾਂ ਫਸੇ ਲੋਕਾਂ ਨੂੰ ਲੱਭ ਕੇ ਕੱਢਣ ਲਈ ਐਮਰਜੈਂਸੀ ਰਿਸਪਾਂਸ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਭੂਚਾਲ ਤੋਂ ਬਾਅਦ ਮਦਦ ਲਈ ਅਮਰੀਕਾ ਅੱਗੇ ਆਇਆ ਏ। ਅਮਰੀਕੀ ਡਿਪਟੀ ਸੈਕਟਰੀ ਆਫ਼ ਸਟੇਟ ਕ੍ਰਿਸਟੋਫਰ ਲੈਂਡੋ ਨੇ ਐਕਸ ਤੇ ਕਿਹਾ, ਅਸੀਂ ਵੈਨਜ਼ੂਏਲਾ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਾਂ ਤੇ ਮਦਦ ਜੁਟਾ ਰਹੇ ਹਾਂ। ਉਨ੍ਹਾਂ ਕਿਹਾ ਕਿ ਭੂਚਾਲ ਬਹੁਤ ਵਿਨਾਸ਼ਕਾਰੀ ਸੀ। ਜਿਸ ਦਿਨ ਵੈਨਜ਼ੂਏਲਾ 'ਚ ਭੂਚਾਲ ਆਇਆ ਉਸ ਦਿਨ ਜਨਤਕ ਛੁੱਟੀ ਸੀ ਤੇ ਲੋਕ ਆਪਣੇ ਘਰਾਂ 'ਚ ਸਨ। ਇਸੇ ਦਿਨ 1821 'ਚ ਸਪੇਨ ਤੋਂ ਵੈਨਜ਼ੂਏਲਾ ਨੂੰ ਆਜ਼ਾਦੀ ਮਿਲੀ ਸੀ, ਜਿਸ ਕਾਰਨ ਇਸ ਦਿਨ ਜਨਤਕ ਛੁੱਟੀ ਰਹਿੰਦੀ ਹੈ।

0: ਅਮਰੀਕਾ ਵੱਲੋਂ ਈਰਾਨ ਨਾਲ ਸਮਝੌਤੇ ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸਬੰਧਾਂ 'ਚ ਆਈ ਖਟਾਸ ਹੁਣ ਜਨਤਕ ਹੋ ਗਈ ਹੈ। ਹਾਲ ਹੀ 'ਚ ਪ੍ਰਕਾਸ਼ਿਤ ਹੋਈ ਇੱਕ ਸਨਸਨੀਖੇਜ਼ ਕਿਤਾਬ 'ਚ ਦੋਹਾਂ ਆਗੂਆਂ ਵਿਚਕਾਰ ਹੋਈ ਬੇਹੱਦ ਨਿੱਜੀ ਅਤੇ ਗਰਮਾਗਰਮ ਗੱਲਬਾਤ ਦੇ ਹੈਰਾਨੀਜਨਕ ਵੇਰਵੇ ਸਾਹਮਣੇ ਆਏ ਨੇ। ਇਸ ਕਿਤਾਬ ਮੁਤਾਬਕ ਇੱਕ ਗੱਲਬਾਤ ਦੌਰਾਨ ਡੋਨਲਡ ਟਰੰਪ ਨੇ ਬੈਂਜਾਮਿਨ ਨੇਤਨਯਾਹੂ 'ਤੇ ਬੁਰੀ ਤਰ੍ਹਾਂ ਭੜਕਦਿਆਂ ਕਿਹਾ ਸੀ ਕਿ ਹਰ ਕੋਈ ਤੁਹਾਡੇ ਤੋਂ ਤੰਗ ਆ ਚੁੱਕਾ ਹੈ ਤੇ ਤੁਹਾਨੂੰ ਗਾਜ਼ਾ ਸ਼ਾਂਤੀ ਸਮਝੌਤਾ ਹਰ ਹਾਲ 'ਚ ਸਵੀਕਾਰ ਕਰਨਾ ਹੀ ਪਵੇਗਾ। ਨਿਊਯਾਰਕ ਟਾਈਮਸ ਦੇ ਉੱਘੇ ਪੱਤਰਕਾਰ ਮੈਗੀ ਹੈਬਰਮੈਨ ਅਤੇ ਜੋਨਾਥਨ ਸਵੈਨਵਰ ਨੂੰ ਲਿਖੀ ਗਈ ਕਿਤਾਬ ਰਜੀਮ ਚੇਂਜ ਇਨਸਾਈਡ ਡੋਨਲਡ ਟਰੰਪਸ ਇੰਪੀਰੀਅਲ ਪ੍ਰੈਜ਼ੀਡੈਂਸੀ 'ਚ ਇਸ ਪੂਰੇ ਘਟਨਾਕ੍ਰਮ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ ਹੈ। ਇਹ ਕਿਤਾਬ ਟਰੰਪ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਦੇ ਅੰਦਰੂਨੀ ਹਾਲਾਤ ਤੇ ਚਾਨਣਾ ਪਾਉਂਦੀ ਹੈ। ਕਿਤਾਬ 'ਚ ਦੱਸਿਆ ਗਿਆ ਕਿ ਸਤੰਬਰ 2025 'ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਜਦੋਂ ਟਰੰਪ ਗਾਜ਼ਾ ਯੁੱਧ ਨੂੰ ਖਤਮ ਕਰਵਾਉਣ ਅਤੇ ਉਥੇ ਮੁੜ ਨਿਰਮਾਣ ਦੀ ਕੋਸ਼ਿਸ਼ ਕਰ ਰਹੇ ਸਨ ਉਦੋਂ ਦੋਵਾਂ ਆਗੂਆਂ ਵਿਚਕਾਰ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਸੀ। ਟਰੰਪ ਨੇ ਨੇਤਨਯਾਹੂ ਨੂੰ ਫੋਨ ਤੇ ਚੀਕਦਿਆਂ ਕਿਹਾ ਸੀ ਕਿ ਮੈਂ ਤੁਹਾਡੀ ਰੱਖਿਆ ਲਈ ਸਭ ਕੁਝ ਕੀਤਾ ਪਰ ਹੁਣ ਇਹ ਜੰਗ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਤੁਸੀਂ ਹੁਣ ਇਸ ਸ਼ਾਂਤੀ ਸੌਦੇ ਤੋਂ ਪਿੱਛੇ ਨਹੀਂ ਹਟ ਸਕਦੇ। ਇਸ ਗੁਪਤ ਗੱਲਬਾਤ ਦੇ ਸਾਹਮਣੇ ਆਏ ਅੰਸ਼ਾਂ ਮੁਤਾਬਕ ਟਰੰਪ ਨੇ ਨੇਤਨਯਾਹੂ ਨੂੰ ਬੀਬੀ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਦੁਨੀਆਂ 'ਚ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਏ ਤੇ ਮੈਂ ਹਮੇਸ਼ਾ ਇਜ਼ਰਾਈਲ ਦੇ ਸਭ ਤੋਂ ਪੱਕੇ ਦੋਸਤ ਵਜੋਂ ਤੁਹਾਡਾ ਸਾਥ ਦਿੱਤਾ ਏ। ਟਰੰਪ ਨੇ ਫੋਨ ਕਾਲ ਤੇ ਮੌਜੂਦ ਆਪਣੇ ਦੋ ਯਹੂਦੀ ਸਹਿਯੋਗੀਆਂ ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਕਾਲ ਤੇ ਮੌਜੂਦ ਦੋ ਯਹੂਦੀਆਂ ਸਣੇ ਦੁਨੀਆਂ ਦੇ ਸਾਰੇ ਯਹੂਦੀ ਤੁਹਾਡੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਨੇ। ਇੰਨਾ ਹੀ ਨਹੀਂ ਕਿਤਾਬ ਦੇ ਇੱਕ ਹੋਰ ਹਿੱਸੇ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ 'ਚ ਨੇਤਨਯਾਹੂ ਨੂੰ ਦੇਸ਼ ਧਰੋਹੀ ਤੱਕ ਕਹਿ ਦਿੱਤਾ ਸੀ। ਇਸ ਵਿਵਾਦ ਦੇ ਨਾਲ ਨਾਲ ਮੀਡੀਆ ਸੰਸਥਾ ਐਕਸੀਓਜ਼ ਦੀ ਇੱਕ ਹੋਰ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲਬਨਾਨ 'ਚ ਇਜ਼ਰਾਈਲ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਹਮਲਾਵਰ ਕਾਰਵਾਈਆਂ ਕਾਰਨ ਵੀ ਟਰੰਪ ਨੇਤਨਯਾਹੂ ਤੋਂ ਬਹੁਤ ਜ਼ਿਆਦਾ ਨਾਰਾਜ਼ ਸਨ। ਟਰੰਪ ਨੂੰ ਡਰ ਸੀ ਕਿ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਕਾਰਨ ਅਮਰੀਕਾ ਦੀ ਈਰਾਨ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਖਤਰੇ 'ਚ ਪੈ ਸਕਦੀ ਹੈ। ਟਰੰਪ ਨੇ ਨੇਤਨਯਾਹੂ ਉੱਤੇ ਅਹਿਸਾਨ ਫਰਾਮੋਸ਼ ਹੋਣ ਦਾ ਦੋਸ਼ ਲਗਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਹ ਨਾ ਹੁੰਦੇ ਤਾਂ ਨੇਤਨਯਾਹੂ ਭ੍ਰਿਸ਼ਟਾਚਾਰ ਦੇ ਮੁਕੱਦਮਿਆਂ ਕਾਰਨ ਅੱਜ ਜੇਲ੍ਹ 'ਚ ਹੁੰਦੇ। ਹਾਲਾਂਕਿ ਬਾਅਦ 'ਚ ਟਰੰਪ ਨੇ ਆਪਣੇ ਬਿਆਨ ਨੂੰ ਸੰਭਾਲਦਿਆਂ ਕਿਹਾ ਕਿ ਨੇਤਨਯਾਹੂ ਨਾਲ ਉਨ੍ਹਾਂ ਦੇ ਸਬੰਧ ਅਜੇ ਵੀ ਚੰਗੇ ਨੇ ਜਦਕਿ ਨੇਤਨਯਾਹੂ ਨੇ ਵੀ ਇੱਕ ਇੰਟਰਵਿਊ ਦੌਰਾਨ ਅਮਰੀਕਾ ਨਾਲ ਚੱਲ ਰਹੇ ਇਸ ਤਣਾਅ ਨੂੰ ਕੋਈ ਵੱਡਾ ਵਿਵਾਦ ਨਾ ਮੰਨਦੇ ਹੋਏ ਸਿਰਫ ਇੱਕ ਰਣਨੀਤਿਕ ਅਸਹਿਮਤੀ ਕਰਾਰ ਦਿੱਤਾ। ਅਮਰੀਕੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਿਹਤ ਸੇਵਾ ਖੇਤਰ ਨਾਲ ਜੁੜੇ ਇੱਕ ਵੱਡੇ ਧੋਖਾਧੜੀ ਮਾਮਲੇ 'ਚ ਫਰਾਰ ਦੋਸ਼ੀ ਖਾਲਿਦ ਅਹਿਮਦ ਸੱਤਾਰੀ ਨੂੰ ਆਪਣੀ ਮੋਸਟ ਵਾਂਟਡ ਫਰਾਡਸਟਰ ਸੂਚੀ 'ਚ ਸ਼ਾਮਲ ਕਰ ਲਿਆ ਹੈ। FBI ਨੇ ਉਸ ਦੀ ਗ੍ਰਿਫਤਾਰੀ ਜਾਂ ਉਸ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਲਈ $1.5 ਲੱਖ ਤੱਕ ਦੇ ਇਨਾਮ ਦਾ ਐਲਾਨ ਕੀਤਾ ਏ। ਫੈਡਰਲ ਅਧਿਕਾਰੀਆਂ ਦੇ ਅਨੁਸਾਰ ਸੱਤਾਰੀ ਉੱਤੇ ਲਗਭਗ $547 ਮਿਲੀਅਨ ਦੇ ਹੈਲਥ ਕੇਅਰ ਅਤੇ ਮੈਡੀਕੇਅਰ ਫਰਾਡ ਨਾਲ ਜੁੜੀ ਸਾਜਿਸ਼ 'ਚ ਸ਼ਾਮਲ ਹੋਣ ਦੇ ਦੋਸ਼ ਨੇ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਸਕੀਮ ਜੈਨੇਟਿਕ ਟੈਸਟਿੰਗ ਅਤੇ ਸਿਹਤ ਸੇਵਾਵਾਂ ਨਾਲ ਸਬੰਧਤ ਝੂਠੇ ਦਾਅਵਿਆਂ ਰਾਹੀਂ ਸਰਕਾਰੀ ਪ੍ਰੋਗਰਾਮ ਤੋਂ $1 ਕਰੋੜ ਹਾਸਲ ਕਰਨ ਲਈ ਚਲਾਈ ਗਈ ਸੀ। FBI ਦਾ ਮੰਨਣਾ ਹੈ ਕਿ ਖਾਲਿਦ ਸੱਤਾਰੀ ਸੰਭਾਵਤ ਸੰਯੁਕਤ ਅਰਬ ਅਮੀਰਾਤ 'ਚ ਲੁਕਿਆ ਹੋਇਆ ਹੋ ਸਕਦਾ ਏ। ਇਸ ਕਾਰਨ ਉਸ ਦੀ ਗ੍ਰਿਫਤਾਰੀ ਲਈ ਅੰਤਰਰਾਸ਼ਟਰੀ ਪੱਧਰ ਤੇ ਵੀ ਸਹਿਯੋਗ ਲਿਆ ਜਾ ਰਿਹਾ ਏ। ਇਹ ਮਾਮਲਾ ਉਸੇ ਵੱਡੀ ਰਾਸ਼ਟਰੀ ਕਾਰਵਾਈ ਦਾ ਹਿੱਸਾ ਏ ਜਿਸ ਵਿਚ ਅਮਰੀਕੀ ਨਿਆਂ ਵਿਭਾਗ ਨੇ 455 ਵਿਅਕਤੀਆਂ ਉੱਤੇ $6.5 ਬਿਲੀਅਨ ਤੋਂ ਵੱਧ ਦੀ ਸਿਹਤ ਸੇਵਾ ਧੋਖਾਧੜੀ ਨਾਲ ਸਬੰਧਤ ਦੋਸ਼ ਲਗਾਏ ਨੇ। ਇਸ ਨੂੰ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹੈਲਥ ਕੇਅਰ ਫਰਾਡ ਕਾਰਵਾਈਆਂ 'ਚੋਂ ਇੱਕ ਮੰਨਿਆ ਜਾ ਰਿਹਾ ਏ। FBI ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਖਾਲਿਦ ਅਹਿਮਦ ਸੱਤਾਰੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ FBI ਨਾਲ ਸੰਪਰਕ ਕਰੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਹਤ ਸੇਵਾ ਪ੍ਰੋਗਰਾਮ 'ਚ ਹੋਣ ਵਾਲੀ ਧੋਖਾਧੜੀ ਅਖੀਰਕਾਰ ਅਮਰੀਕੀ ਟੈਕਸਦਾਤਾਵਾਂ ਅਤੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਇਸ ਲਈ ਅਜਿਹੇ ਮਾਮਲਿਆਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ iWebGuy ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मखर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए

0: ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी मंडे ट्यूसडे थर्सडे एंड फ्राइडे 7 to 8 PM संडे 1 to 5 PM
1: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application which lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat hai immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
2: Regulated Canadian Immigration Consultant.
1: 403-225-1111.
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਮੈਨੂੰ ਲੱਗਦਾ ਵੀ ਜਾਂਦੇ ਇਹਦੇ ਪ੍ਰੋਗਰਾਮ ਦੇ ਵਿੱਚ ਇੱਕ ਤੁਹਾਨੂੰ ਜਿੱਥੇ ਚੋਰੀ ਚਕਾਰੀ ਦੇ ਵਿੱਚ ਲੋਕੀ ਲੱਗੇ ਆ ਉੱਥੇ ਜਾਂਦੇ ਇਹਨਾਂ ਜਿਹੜਾ ਸਾਡਾ ਮੈਸੇਜ ਹੈ ਥੋੜ੍ਹਾ ਜਿਹਾ ਮਿਹਨਤ ਦੇ ਨਾਲ ਰਿਲੇਟਡ ਉਹ ਸੁਣਦੇ ਹਾਂ ਅਤੇ ਫਿਰ ਗੱਲਾਂ ਕਰਦੇ ਹਾਂ ਬਾਕੀ ਦੀਆਂ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ

0: ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।
4: ਵਿਰਾਸਤਾਂ ਸਾਂਭਣੀਆਂ ਸੌਖੀਆਂ ਨਹੀਂ ਹੁੰਦੀਆਂ, ਪਰ ਜਦੋਂ ਇਰਾਦੇ ਬੁਲੰਦ ਹੋਣ ਤੇ ਫਿਰ ਇਦਾਂ ਦੇ ਉਪਰਾਲੇ ਜਨਮ ਲੈਂਦੇ ਨੇ ਜਿਨ੍ਹਾਂ ਨੂੰ ਲੋਕ ਸਾਲਾਂ ਸਾਲਾਂ ਤੱਕ ਚੇਤੇ ਰੱਖਦੇ ਨੇ। ਸੋ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਮੋਢਿਆਂ ਤੇ ਭਾਰ ਹੈ ਵਿਰਾਸਤ ਦੀ ਗੂੰਜ ਨੂੰ ਇੱਕ ਸਫਲ ਪ੍ਰੋਗਰਾਮ ਬਣਾਉਣ ਦਾ। ਮੇਰੇ ਨਾਲ ਸਟੂਡੀਓ 'ਚ ਬਲਜੀਤ ਸਿੰਘ ਪੰਧੇਰ ਹੋਰੀ ਨੇ ਤੇ ਮਾਸਟਰ ਧਰਮ ਸਿੰਘ ਚੜਿਕ ਜੀ ਨੇ। ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਸਟੂਡੀਓ ਦੇ ਵਿੱਚ।
5: ਸਤਿ ਸ੍ਰੀ ਅਕਾਲ ਜੀ ਸਵਨੇਨ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
4: ਜੀ। ਪੰਦੇਸ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਹੈ ਕਿ ਜਿੱਦਾਂ ਪ੍ਰੋਗਰਾਮ ਤੁਸੀਂ ਕਰਵਾ ਰਹੇ ਹੋ ਵਿਰਾਸਤ ਦੀ ਗੂੰਜ, ਇਹਦਾ ਮਕਸਦ ਕੀ ਹੈ? ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ
5: ਸਵਨੇਨ ਜੀ, ਜਿਸ ਤਰ੍ਹਾਂ ਇਸ ਪ੍ਰੋਗਰਾਮ ਦਾ ਨਾਂ ਆ ਵਿਰਾਸਤ ਦੀ ਗੂੰਜ ਤੇ ਦੀ 5 ਰਿਵਰ ਸੋਸਾਇਟੀ ਆਫ ਕੈਲਗਰੀ ਵੱਲੋਂ ਇਹ ਕਰਾਇਆ ਜਾ ਰਿਹਾ, ਜਿਹੜਾ ਨੌਵਾਂ ਸੋਸਾਇਟੀ ਦਾ ਜਦੋਂ ਤੁਸੀਂ ਉਹ ਦੇਖਦੇ ਹੋ 5 ਰਿਵਰ ਸੋਸਾਇਟੀ, ਇਹ ਉਹ 5 ਦਰਿਆਵਾਂ ਦੀ ਧਰਤੀ ਜਿੱਥੋਂ ਸਾਡਾ ਮੋਢਾ, ਜਿੱਥੋਂ ਅਸੀਂ ਆਏ ਹਾਂ, ਉਸ ਵਿਰਾਸਤ ਨੂੰ, ਉਸ ਇਤਿਹਾਸ ਨੂੰ ਜਿਹੜਾ ਕਿ ਬਹੁਤ ਹੀ ਸ਼ਾਨਾ ਮੱਤਾ ਇਤਿਹਾਸ ਆ ਕੁਰਬਾਨੀਆਂ ਦਾ, ਸਾਡੀ ਇੱਕ ਕੋਸ਼ਿਸ਼ ਆ ਕਿ ਉਹਨੂੰ ਅਸੀਂ ਆਪ ਇਤਿਹਾਸ ਨੂੰ ਪੜ੍ਹ ਕੇ ਉਹਨੂੰ ਪੜਚੋਲ ਕੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਆ, ਆਉਣ ਵਾਲਾ ਸਾਡੀ ਜਿਹੜੀ ਨੌਜਵਾਨੀ ਆ, ਉਹਨਾਂ ਤੱਕ ਇਹ ਪਹੁੰਚਦਾ ਕਰੀਏ, ਤਾਂ ਕਿ ਜਿਹੜਾ ਸਾਡਾ ਇਹ ਕੁਰਬਾਨੀਆਂ ਦਾ ਇਤਿਹਾਸ ਆ, ਇਹ ਤਾਂ ਮਾਣ ਕਰ ਸਕਣ ਆਉਣ ਵਾਲੀ ਪੀੜ੍ਹੀ ਅਤੇ ਉਹ ਆਪਣੇ ਪੁਰਖਿਆਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਖਾਤਰ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਚਾਹੇ ਉਹ ਆਪਾਂ ਇਸ ਨੂੰ ਗੁਰੂ ਕਾਲ ਤੋਂ ਲੈ ਲਓ, ਉਹਦੇ ਵਿੱਚ ਜਿਹੜੇ ਯੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ, ਕਿਉਂਕਿ ਜਿੰਨੀਆਂ ਵੀ ਗੁਰੂ ਮਹਾਰਾਜ ਨੇ ਲੜਾਈਆਂ ਕੀਤੀਆਂ

0: ਉਹ ਮਨੁੱਖਤਾ ਵਾਸਤੇ ਤੇ ਜ਼ੁਲਮ ਦੇ ਖਿਲਾਫ ਲੜਾਈਆਂ ਕੀਤੀਆਂ। ਉਸ ਸਮੇਂ ਤੇ ਜਿਹੜੇ ਸ਼ਹੀਦ ਸੀਗੇ ਭਾਈ ਉਹ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਸੀ, ਚਾਹੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਦੇਗ ਚ ਵਾਲੇ ਗਏ। ਇਹ ਜਿਹੜੇ ਸਾਡੇ ਵਿਰਾਸਤ ਆ, ਸਾਡੇ ਇਤਿਹਾਸ ਦੇ ਇਹ ਸਾਡੇ ਹੀਰੋ ਆ, ਇਹਨਾਂ ਨੇ ਆਪਦੇ ਜੀਵਨ ਕੁਰਬਾਨ ਕਰਕੇ ਸਾਡੇ ਵਾਸਤੇ ਅੱਗੇ ਸੇਧ ਦਿੱਤੀ ਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਦੀ ਵੀ, ਕਨੇਡਾ ਦੀ ਵੀ, ਇੱਥੇ ਜਦੋਂ ਤੋਂ ਸਾਡੇ ਲੋਕ ਆਉਣੇ ਸ਼ੁਰੂ ਹੋਏ ਆ, ਤਕਰੀਬਨ ਇਹ 20ਵੀਂ ਸਦੀ ਦੇ ਸ਼ੁਰੂ 'ਚ 1907-08 ਤੋਂ ਲੈ ਕੇ ਜਿਹੜੇ ਪਹਿਲਾਂ ਲੋਕ ਆਏ ਆ, ਕਿਉਂਕਿ ਉਹਨਾਂ ਦਾ ਪਹਿਰਾਵਾ ਵੱਖਰਾ ਸੀ, ਬੋਲੀ ਵੱਖਰੀ ਸੀ, ਉਹਨਾਂ ਨੇ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਉਹਨਾਂ ਨੇ ਜਿੱਥੇ ਆਪਦੀ ਹੋਂਦ ਨੂੰ ਬਰਕਰਾਰ ਰੱਖਿਆ, ਉੱਥੇ ਉਹਨਾਂ ਨੇ ਫਿਕਰ ਕੀਤਾ, ਜਦੋਂ ਇੱਥੇ ਆ ਕੇ ਦੇਖਿਆ ਕਿ ਜਿਹੜੇ ਆਜ਼ਾਦ ਦੇਸ਼ ਆ ਉਹਨਾਂ 'ਚ ਕਿਸ ਤਰ੍ਹਾਂ ਦੀਆਂ ਸਹੂਲਤਾਂ, ਕਿਵੇਂ ਲੋਕਾਂ ਨੂੰ ਮਾਣ ਪ੍ਰਾਪਤ ਆ, ਅਤੇ ਉਹਨਾਂ ਨਾਲ ਜਿਹੜਾ ਇੱਥੇ ਦੁਰਵਿਹਾਰ ਹੁੰਦਾ ਉਹ ਗੁਲਾਮੀ ਕਰਕੇ ਹੁੰਦਾ, ਕਿਉਂਕਿ ਉਹ ਲੋਕ ਸਮਝਦੇ ਆ ਵੀ ਇਹ ਗੁਲਾਮ ਦੇਸ਼ ਦੇ ਵਾਸੀ ਆ। ਉਹਨਾਂ ਦੇ ਮਨ ਵਿੱਚ ਇਹ ਪ੍ਰੇਰਨਾ ਹੋਈ, ਉਹਨਾਂ ਨੇ ਆਜ਼ਾਦੀ ਦੇ ਸੰਘਰਸ਼ 'ਚ ਬਹੁਤ ਵੱਡਾ ਹਿੱਸਾ ਪਾਇਆ, ਚਾਹੇ ਉਹ ਗਦਰੀ ਯੋਧੇ ਸੀ, ਚਾਹੇ ਉਹ ਬੱਬਰ ਅਕਾਲੀ ਸੀਗੇ। ਸੋ ਉਹਨਾਂ ਨੇ ਜਿੱਥੇ ਆਪਣੇ ਸੁੱਖ ਆਰਾਮ ਨੂੰ ਤਿਆਗ ਕੇ, ਆਪਣੇ ਪਰਿਵਾਰਾਂ ਨੂੰ ਵੀ ਤਿਆਗ ਕੇ, ਆਪਣੇ ਜੀਵਨ ਨੂੰ ਵੀ ਤਿਆਗ ਕੇ ਉਹਨਾਂ ਨੇ ਸਾਡੇ ਵਾਸਤੇ ਕੰਮ ਕੀਤਾ, ਚਾਹੇ ਉਹ ਭਾਈ ਕਰਤਾਰ ਸਿੰਘ ਸਰਾਭਾ ਜੀ ਸੀਗੇ, ਚਾਹੇ ਸ਼ਹੀਦ ਭਗਤ ਸਿੰਘ ਸੀਗੇ, ਸ਼ਹੀਦ ਊਧਮ ਸਿੰਘ ਸੀਗੇ, ਇਹ ਸਾਡੇ ਪ੍ਰੇਰਨਾ ਸਰੋਤ ਆ ਸਾਰੇ। ਪਰ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ, ਬੱਚਿਆਂ ਨੂੰ ਬਹੁਤ ਕੁਛ ਹੋਰ ਪਰੋਸਿਆ ਜਾਂਦਾ, ਜੇ ਅਸੀਂ ਅੱਜ ਆਪਣਾ ਫਰਜ਼ ਨਾ ਨਿਭਾਵਾਂਗੇ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਸ਼ਾਨਾ ਮੱਤੀ ਇਤਿਹਾਸ ਤੋਂ ਜਾਣੂ ਨਾ ਕਰਾਵਾਂਗੇ, ਤਾਂ ਸਾਡੀ ਬਹੁਤ ਵੱਡੀ ਇੱਕ ਕਤਾਹੀ ਹੋਵੇਗੀ। ਸਾਡੀ ਸੁਸਾਇਟੀ ਵੱਲੋਂ ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਆ ਕਿ ਅਸੀਂ ਆਪਣੇ ਇਤਿਹਾਸ ਨਾਲ ਇਹ ਨੌਜਵਾਨ ਪੀੜ੍ਹੀ ਨੂੰ ਜੋੜੀਏ, ਤਾਂ ਕਿ ਉਹ ਜਿੱਥੇ ਸਾਡਾ ਮਾਣ ਨਾ ਸਿਰ ਉੱਚਾ ਕਰਨ ਅਤੇ ਉਹ ਸਮਾਜ ਵਿੱਚ ਵਿਚਰਨ। ਕਿਉਂਕਿ ਅੱਜ ਦੇਖੋ, ਜੇ ਅਸੀਂ ਪਾਰਲੀਮੈਂਟ 'ਚ ਸਾਡੇ ਨੁਮਾਇੰਦੇ ਬੈਠੇ ਆ, ਜੇ ਸਾਡੇ ਨੁਮਾਇੰਦੇ ਅਸੈਂਬਲੀਆਂ 'ਚ ਬੈਠੇ ਆ, ਜੇ ਅਸੀਂ ਕੌਂਸਲਾਂ 'ਚ ਬੈਠੇ ਹਾਂ, ਇਹ ਦੇਣ ਕਿਹਦੀ ਆ? ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇੱਥੇ ਆ ਕੇ ਮਿੱਟੀ 'ਚ ਮਿੱਟੀ ਹੋ ਕੇ ਆਪਣੀ ਇੱਕ ਜਨਰੇਸ਼ਨ, ਇੱਕ ਪੀੜ੍ਹੀ ਨੇ ਸੈਕਰੀਫਾਈਸ ਕੀਤਾ, ਪਰ ਸਾਡੇ ਵਾਸਤੇ ਉਹਨਾਂ ਨੇ, ਕਿਉਂਕਿ ਆਪਣੇ ਬੱਚਿਆਂ ਨੂੰ ਵਧੀਆ ਵਿੱਦਿਆ ਦਿੱਤੀ, ਵਧੀਆ ਸੰਸਕਾਰ ਦਿੱਤੇ, ਉਹਨਾਂ ਦੀ ਦੇਣ ਆ। ਜੇ ਅੱਜ ਆਪਾਂ ਚਾਹੇ ਕੋਈ ਵੀ ਫੀਲਡ ਲੈ ਲਓ ਇੱਥੋਂ ਦਾ, ਚਾਹੇ ਉਹ ਕੋਈ ਟਰਾਂਸਪੋਰਟ ਦਾ ਫੀਲਡ ਆ, ਚਾਹੇ ਉਹ ਕੋਈ ਬਿਜ਼ਨਸ ਦੇ ਫੀਲਡ ਆ, ਚਾਹੇ ਉਹ ਐਜੂਕੇਸ਼ਨ ਦੇ ਫੀਲਡ ਆ, ਈਵਨ ਵਕਾਲਤ 'ਚ ਕੀ ਜਿਹੜਾ ਵੀ ਕੋਈ ਇੱਥੇ ਫੀਲਡ ਹੈਗਾ, ਅਸੀਂ ਉਹਦੇ 'ਚ ਸਿਰਫ ਸ਼ਾਮਿਲ ਨਹੀਂ ਹੋਏ, ਅਸੀਂ ਲੀਡ ਕਰ ਰਹੇ ਹਾਂ। ਇਹ ਦੇਣ ਆ ਸਾਡੇ ਪੁਰਖਿਆਂ ਦੀ। ਸੋ ਆਪਾਂ ਉਹਨਾਂ ਨੂੰ ਯਾਦ ਕਰੀਏ, ਇਹੀ ਸਾਡਾ ਇੱਕ ਉਪਰਾਲਾ ਵਾ ਕਿ ਉਹ ਜਿਹੜੀ ਸਾਰੇ ਸਾਡੇ ਕੋਲ ਵਿਰਾਸਤ ਆ ਉਹਨੂੰ ਅਸੀਂ ਅੱਗੇ ਨੌਜਵਾਨਾਂ ਨਾਲ ਸ਼ੇਅਰ ਕਰੀਏ।
1: ਜੀ ਮਾਸਟਰ ਜੀ, ਜਿਹੜਾ ਨਾਮ ਹੈ ਵਿਰਾਸਤ ਦੀ ਗੂੰਜ, ਇਹ ਆਪਣੇ ਆਪ ਦੇ ਵਿੱਚ ਬਹੁਤ ਕੁਛ ਕਹਿੰਦਾ ਹੈ। ਇਹ ਨਾਮ ਜਿਹੜਾ ਇਹ ਕਿੰਨੇ ਰੱਖਿਆ, ਕਿਵੇਂ ਸੁੱਝਿਆ ਕਿ ਇਹਦਾ ਨਾਮ ਜਿਹੜਾ ਇਹ ਵਿਰਾਸਤ ਦੀ ਗੂੰਜ ਹੀ ਹੋਣਾ ਚਾਹੀਦਾ ਹੈ? ਜੀ
2: ਸੁਨੀਲ ਜੀ, ਇਹ ਵਿਰਾਸਤ ਦੀ ਗੂੰਜ ਨਾਂ ਤਾਂ ਕਾਫੀ ਘੋਖ ਕੇ ਰੱਖਿਆ ਗਿਆ ਜੀ। ਸਾਰੀ ਟੀਮ ਨੇ, ਸੁਸਾਇਟੀ ਨੇ ਬੈਠ ਕੇ ਕਈ ਵਾਰ ਮੀਟਿੰਗਾਂ ਕੀਤੀਆਂ ਵੀ ਇਹ ਨਾਂ ਕਿਹੜਾ ਰੱਖਿਆ ਜਾਵੇ। ਫਿਰ ਸਾਰਿਆਂ ਨੂੰ ਇਹ ਸੋਚੇ, ਸਾਰਿਆਂ ਦੀ ਸੋਚ ਬਣੀ ਵੀ ਗੂੰਜ ਹੀ ਪਾਉਣੀ ਹੈ। ਸਾਰੇ ਸੁਸਾਇਟੀ ਦੇ ਮੈਂਬਰ ਇਸ ਗੱਲ 'ਤੇ ਸਹਿਮਤ ਹੋਏ, ਵਿਰਾਸਤ ਨੂੰ ਵੀ ਗੂੰਜ ਹੋਣੀ ਚਾਹੀਦਾ ਨਾਂ, ਜਿਹੜਾ ਸਾਰਿਆਂ ਦੇ ਮਨਾਂ ਨੂੰ ਇਹ ਪਾਇਆ ਅਤੇ ਅਸੀਂ ਇਹ ਨਾਂ ਰੱਖਿਆ ਜੀ। ਇਹ 28 ਜੂਨ ਨੂੰ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਸਾਡੀ ਸੁਸਾਇਟੀ ਵੱਲੋਂ, 5 ਰਿਵਰ ਸੁਸਾਇਟੀ ਵੱਲੋਂ, ਇਹ ਵਿਰਾਸਤ ਦੀ ਗੂੰਜ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ, ਇਹਦੇ ਵਿੱਚ ਵਿਰਾਸਤੀ ਚੀਜ਼ਾਂ ਦਾ ਸਾਰਾ ਪੇਸ਼ ਕਰਨਾ, ਇਤਿਹਾਸ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਗੱਤਕੇ ਤੋਂ ਸ਼ੁਰੂ ਕੀਤਾ ਜਾਊਗਾ, ਮਾਰਸ਼ਲ ਆਰਟ ਪੇਸ਼ ਕੀਤਾ ਜਾਊਗਾ, ਜਿਹੜਾ ਗੁਰੂਆਂ ਵੇਲੇ ਤੋਂ ਲੈ ਕੇ ਇਹ ਚੱਲਦਾ ਆ ਰਿਹਾ, 6ਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ ਸੀ ਇਹ, ਅਤੇ ਇਹ ਇਸ ਨੂੰ ਅਸੀਂ ਇੱਥੇ ਸਾਰਿਆਂ ਨੂੰ ਪੇਸ਼ ਕਰਨਾ ਚਾਹੁੰਦੇ ਤਾਂ ਕਿ ਹੋਰ ਬੱਚਿਆਂ ਨੂੰ ਵੀ ਇਹ ਝਿਣਕ ਲੱਗੇ ਇਸ ਗੱਲ ਦੀ ਜੀ। ਉਸ ਤੋਂ ਅੱਗੇ ਆਉਣਾ ਹੈ ਜੀ, 25 ਵਾਰਾਂ ਹੋਣਗੀਆਂ ਜਿਹੜੀਆਂ ਬਹੁਤ ਹੀ ਮਤਲਬ ਮਨਾਂ ਨੂੰ ਟੁੰਬਣ ਵਾਲੀਆਂ ਹੋਣਗੀਆਂ। ਬੱਚਿਆਂ ਦੇ ਹੌਂਸਲੇ ਵੱਧਦੇ ਆ ਜਦੋਂ ਵਾਰਾਂ ਲੱਗਦੀਆਂ ਨਾ ਜੀ, 25 ਗਾਉਂਦੇ ਆ ਅਤੇ ਬੜੇ ਫਿਰ ਸਾਰਿਆਂ ਦੇ ਲੂੰਹ ਕੰਢੇ ਖੜ੍ਹੇ ਹੋ ਜਾਂਦੇ ਆ, ਇਸ ਕਰਕੇ ਅਸੀਂ ਉਹ 25 ਵਾਰਾਂ ਦਾ ਪ੍ਰੋਗਰਾਮ ਵੀ ਰੱਖਿਆ। ਉਸ ਤੋਂ ਬਾਅਦ ਕਵਿਤਾਵਾਂ ਹੋਣਗੀਆਂ ਬੱਚਿਆਂ ਦੀਆਂ ਜੀ, ਬੜੇ ਬਹੁਤ ਵਧੀਆ ਵਧੀਆ ਕਵਿਤਾਵਾਂ ਹੋਣਗੀਆਂ। ਕਵਿਤਾਵਾਂ ਤੋਂ ਬਾਅਦ ਕੁਛ ਤਕਰੀਰਾਂ ਜਿਹੜੀਆਂ ਹੋਣੀਆਂ, ਸਾਡੇ ਬਹੁਤ ਹੀ ਵਧੀਆ ਜਿਹੜੇ

0: ਹੈਗੇ ਆ ਦੋ ਸਾਡੇ ਬੰਦੇ ਜਿਹੜੇ ਡੈਨ ਸਿੱਧੂ ਸਾਹਿਬ ਜਰਨਲਿਸਟ ਹੈ ਇੱਕ ਉਹ ਹੋਣਗੇ ਤੇ ਇੱਕ ਉਹਨਾਂ ਦੇ ਨਾਲ ਸਾਡੇ ਹੋਰ ਹੈ ਸੁਖਦੀਪ ਸਿੰਘ ਜੀ ਬਰਨਾਲਾ ਤੋਂ ਜਿਹੜੇ ਬੜੀ ਗੁਣੀ ਗਿਆਨੀ ਬੰਦੇ ਆ ਉਹਨਾਂ ਦੋ ਬੰਦਿਆਂ ਨੇ ਮਤਲਬ ਉਹ ਸਾਰੀਆਂ ਤਕਰੀਰਾਂ ਦੇਣੀਆਂ ਜੀ ਜਿਹੜੀਆਂ ਬਹੁਤ ਹੀ ਸੁਣਨ ਯੋਗ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੋਣਾ ਹੈ ਜੀ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਇੱਥੇ ਆ ਰਹੇ ਆ ਅਸੀਂ ਉਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ ਉਹਨਾਂ ਨੇ ਵੀ ਆ ਕੇ ਥੋੜੇ ਥੋੜੇ ਸਮੇਂ ਦਾ ਲੈਕਚਰ ਦੇਣਾ ਹੈ ਤੇ ਅੱਗੇ ਤੋਂ ਅਸੀਂ ਉਹਨਾਂ ਨੂੰ ਆਪਦੀ ਟੀਮ 'ਚ ਸ਼ਾਮਲ ਕਰਨ ਵਾਸਤੇ ਵੀ ਸੋਚ ਰਹੇ ਹਾਂ ਜੀ ਨੌਜਵਾਨ ਬੱਚਿਆਂ ਨੂੰ ਵਿੱਚ ਲਿਆਂਦਾ ਜਾਵੇ ਜਿਨ੍ਹਾਂ ਨੂੰ ਅਸੀਂ ਹੈਂਡ ਓਵਰ ਕਰ ਦਈਏ ਹੋਗਾ ਅਸੀਂ ਕਿੰਨਾ ਚਿਰ ਕਰੀ ਜਾਵਾਂਗੇ ਅਕਸਰ ਇਹ ਨੌਜਵਾਨਾਂ ਦੇ ਕੰਮ ਆ ਨੌਜਵਾਨ ਦੇ ਹੱਥ ਦੇ ਵਿੱਚ ਆ ਜਾਵੇ ਤਾਂ ਸਭ ਤੋਂ ਵਧੀਆ ਰਹੂਗਾ ਲਾਸਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਬਹੁਤ ਹੀ ਵਧੀਆ ਨਾਟਕ ਪਲੇ ਕਰਨ ਜਾ ਰਹੇ ਹੈ ਲਾਸਟ ਦੇ ਵਿੱਚ ਹੋਊਗਾ ਉਹ ਨਾਟਕ ਹੈ ਜੀ ਕੁਰਬਾਨੀਆਂ ਦੀ ਵਿਰਾਸਤ ਇਹਨੂੰ ਸਾਡੇ ਰਣਜੀਤ ਸਿੰਘ ਜੀ ਸਿੱਧੂ ਸੁਰ ਸਿੰਘ ਮਾਲੇ ਉਹ ਡਾਇਰੈਕਟ ਕਰ ਰਹੇ ਹੈ ਉਹਨਾਂ ਦੀ ਨਿਰਦੇਸ਼ਨਾ ਹੇਠ ਉਹ ਨਾਟਕ ਜਿਹੜਾ ਉਹ ਪਲੇ ਕਰਨਾ ਹੈ ਉਹਦੀ ਬੜੀ ਮਿਹਨਤ ਹੋ ਰਹੀ ਹੈ ਜੀ ਰਾਤ ਨੂੰ 12-12 ਵਜੇ ਤੱਕ ਸਾਡੇ 16-17 ਜਿਹੜੇ ਹੈਗੇ ਆ ਐਕਟਰ ਉਹ ਕਰ ਰਹੇ ਆ ਪ੍ਰੈਕਟਿਸ ਅਤੇ ਉਹ ਵੀ ਇਸ ਤਰ੍ਹਾਂ ਹੀ ਤਿਆਰ ਕੀਤਾ ਗਿਆ ਵੀ ਜਿਹੜਾ ਵਿਰਾਸਤ ਨੂੰ ਹੀ ਸ਼ੋਅ ਕਰਦਾ ਉਹ ਨਾਟਕ ਸਾਰਾ ਉਹਦੇ ਵਿੱਚ ਬੱਚਿਆਂ ਨੂੰ ਅੱਗੇ ਲਿਆਂਦਾ ਜਾਊਗਾ ਜਿਵੇਂ ਬੱਚਿਆਂ ਨੂੰ ਇਹੀ ਦੱਸਿਆ ਜਾਣਾ ਵੀ ਆਹ ਵਿਰਾਸਤ ਪਿਛਲੀ ਜਿਹੜੀ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਇਹਨੂੰ ਐਜੂਕੇਟ ਕੀਤਾ ਜਾਊ ਬੱਚਿਆਂ ਨੂੰ ਅਤੇ ਉਹਦੇ ਨਾਲ ਹੀ ਗਦਰੀ ਬਾਬਿਆਂ ਦਾ ਵਿੱਚ ਇਤਿਹਾਸ ਉਹ ਪੇਸ਼ ਕੀਤਾ ਜਾਊਗਾ ਜਿਹਦੇ ਵਿੱਚ ਬੀਬੀਆਂ ਦਾ ਨਾਮ ਹੀ ਹੈ ਇਹਦੇ ਚ ਸਾਡੀ ਇੱਕ ਬੀਬੀ ਜਿਹੜੀ ਗੁਲਾਬ ਕੌਰ ਸੀ ਬਹੁਤ ਤਕੜੀ ਗਦਰ ਪਾਰਟੀ ਦੀ ਲੀਡਰ ਸੀ ਉਹ ਤੇ ਬੜਾ ਉਹਨੇ ਮਤਲਬ ਅੰਡਰਗਰਾਊਂਡ ਰਹਿ ਕੇ ਵਰਕ ਕੀਤਾ ਤਾਂ ਇਹ ਸਾਰਾ ਜਿੰਨਾ ਵੀ ਪੇਸ਼ ਕਰਨ ਜਾ ਰਹੇ ਹੈ ਉਹ ਸਿਰਫ ਵਿਰਾਸਤ ਨਾਲ ਹੀ ਸਹਿਮਤ ਹੈ ਜੀ ਵਿਰਾਸਤ ਦੇ ਤੌਰ ਤੇ ਹੀ ਪੇਸ਼ ਕੀਤਾ ਜਾਊਗਾ ਤਾਂ ਜੋ ਸਾਡੇ ਬੱਚੇ ਜਿਹੜੇ ਆ ਉਹ ਐਜੂਕੇਟ ਹੋ ਸਕਣ ਮੇਰੀ ਬੇਨਤੀ ਹੈ ਇੱਕ ਸਾਰੇ ਕੈਲਗਰੀ ਵਾਸੀਆਂ ਨੂੰ ਬਈ ਵੱਧ ਤੋਂ ਵੱਧ ਆ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੋ ਤੇ ਬੱਚਿਆਂ ਨੂੰ ਜ਼ਰੂਰ ਲਿਆਓ ਜੀ ਇਹ ਮੇਰੀ ਖਾਸ ਕਰ ਬੇਨਤੀ ਹੈ ਸਾਰਿਆਂ ਨੂੰ ਜੇ ਬੱਚਿਆਂ ਨੂੰ ਲਿਆਵਾਂਗੇ ਬੱਚੇ ਸਾਡੇ ਸਿੱਖਣਗੇ ਬੱਚੇ ਸਾਡੇ ਇੱਥੋਂ ਐਜੂਕੇਟ ਹੋਣਗੇ ਬੱਚਿਆਂ ਦੇ ਮਨਾਂ 'ਤੇ ਪ੍ਰਭਾਵ ਜਾਊਗਾ ਬੱਚੇ ਸਾਡੇ ਫੋਨ ਛੱਡ ਕੇ ਇਸ ਪਾਸੇ ਨੂੰ ਤੁਰ ਪੈਣਗੇ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਬਣ ਜੂਗੀ ਵੀ ਅਸੀਂ ਵੀ ਮਦਦ ਕਰੀਏ ਸਾਡੇ ਵੱਡ ਵਡੇਰਿਆਂ ਦੀ
1: ਜੀ ਸਾਡੇ ਨਾਲ ਗੁਰਜੀਤ ਸਿੰਘ ਰਾਏ ਵੀ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਨੇ ਰਾਏ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
2: ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਆਪ ਜੀ ਨੂੰ ਤੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੀ ਬਹੁਤ ਸਾਰੀਆਂ ਗੱਲਾਂ ਅਸੀਂ ਕਰ ਲਈਆਂ ਨੇ ਪਰ ਮੇਰੇ ਮਨ 'ਚ ਸਵਾਲ ਆਉਂਦਾ ਆ ਕਿ ਜਦੋਂ ਅਸੀਂ ਏਡਾ ਵੱਡਾ ਉਪਰਾਲਾ ਕਰਦੇ ਹਾਂ ਤੇ ਉਹਦੇ ਲਈ ਫਿਰ ਮਾਇਆ ਦੀ ਲੋੜ ਤੇ ਪੈਂਦੀ ਹੈ ਤੇ ਕਈ ਵਾਰੀ ਅਸੀਂ ਇਧਰੋਂ ਉਧਰੋਂ ਸਪੌਂਸਰਸ ਵੀ ਲੱਭਦੇ ਹਾਂ ਤੇ ਪ੍ਰੋਗਰਾਮ ਕਮਰਸ਼ੀਅਲ ਹੋ ਜਾਂਦਾ ਤੇ ਜਾਣਾ ਉਹਨੇ ਕਿਸੇ ਪਾਸੇ ਨੂੰ ਹੁੰਦਾ ਮੈਸੇਜ ਕੋਈ ਹੁੰਦਾ ਤੇ ਤੋਰ ਫਿਰ ਕਿਸੇ ਪਾਸੇ ਨੂੰ ਪੈਂਦਾ ਉੱਥੇ ਫਿਰ ਮਸ਼ਹੂਰੀਆਂ ਕਰਨੀਆਂ ਪੈ ਜਾਂਦੀਆਂ ਸੋ ਵਿਰਾਸਤ ਦੀ ਗੂੰਜ ਤੁਸੀਂ ਕਰਵਾ ਰਹੇ ਹੋ ਫੰਡਿੰਗ ਕਿੱਦਾਂ ਅਰੇਂਜ ਹੋ ਰਹੀ ਹੈ ਇਹ ਪ੍ਰੋਗਰਾਮ ਕਮਰਸ਼ੀਅਲ ਹੈ ਨਾਨ ਕਮਰਸ਼ੀਅਲ ਹੈ ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਜੀ
2: ਦੇਖੋ ਭੈਣ ਜਿਹੜਾ ਇਹ ਪ੍ਰੋਗਰਾਮ ਆ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਆਪ ਜੀ ਨੂੰ ਅੰਕਲ ਜੀ ਉਹਨਾਂ ਨੇ ਵੀ ਦੱਸਿਆ ਕਿ ਇਹ ਪ੍ਰੋਗਰਾਮ ਟੋਟਲੀ ਨਾਨ ਕਮਰਸ਼ੀਅਲ ਆ ਕਿ ਜਿੰਨੇ ਵੀ ਸਾਡੇ ਵੀਰਾਂ ਨੇ ਸਪੌਂਸਰਾਂ ਨੇ ਸਾਡੀ ਹੈਲਪ ਕੀਤੀ ਆ ਉਹਨਾਂ ਦਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਬਾਕੀ ਅਸੀਂ ਇਹ ਜਿੱਦਾਂ ਸਾਡਾ ਪ੍ਰੋਗਰਾਮ ਇਹ ਫਸਟ ਪ੍ਰੋਗਰਾਮ ਆ ਅਤੇ ਅਸੀਂ ਆਪ ਵੀ ਇਹ ਰਲ ਮਿਲ ਕੇ ਜੋ ਵੀ ਸਾਡੇ ਅੰਕਲ ਜੀ ਨੇ ਸਾਨੂੰ ਕੀਤਾ ਵੀ ਆਪ ਵੀ ਅਸੀਂ ਇਹ ਰਲ ਮਿਲ ਕੇ ਜਿਹੜੀ ਪਹਿਲਾਂ ਸ਼ੁਰੂਆਤ ਕੀਤੀ ਆ ਅਤੇ ਬਾਕੀ ਜਿੰਨੇ ਵੀ ਸਪੌਂਸਰ ਸਾਨੂੰ ਸੇਵਾ ਕਰ ਰਹੇ ਆ ਜਿੰਨੇ ਵੀ ਆਪਣੇ ਤਿੰਨਫੋਲ ਦੀ ਸੇਵਾ ਕਰ ਰਹੇ ਆ ਉਹ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
1: ਜੀ ਪੰਦੇ ਸਾਹਿਬ ਇਸ ਮੁਲਕ ਦੇ ਵਿੱਚ ਨਾ ਸਭ ਤੋਂ ਵੱਡੀ ਕਮੀ ਜਿਹੜੀ ਉਹ ਸਮੇਂ ਦੀ ਪੈ ਜਾਂਦੀ ਕਦੇ ਕਦੇ ਸਮਾਂ ਹੀ ਕੱਢਣਾ ਔਖਾ ਹੋ ਜਾਂਦਾ ਤੇ ਇਹ ਜਿਹੜਾ ਪ੍ਰੋਗਰਾਮ ਆ ਇਹ ਕਿੰਨੇ ਕੁ ਸਮੇਂ ਦਾ ਕਿੰਨੇ ਕੁ ਘੰਟੇ ਬੰਦੇ ਨੂੰ ਕੱਢਣੇ ਪੈਣਗੇ ਇੱਥੇ ਜਾਣ ਲਈ ਸਾਨੂੰ ਥੋੜਾ ਜਿਹਾ ਦੱਸਿਓ ਵੀ ਸ਼ੁਰੂ ਕਿੰਨੇ ਕੁ ਵਜੇ ਹੋਣਾ ਤੇ ਸਮਾਪਤੀ ਕਿੰਨੇ ਕੁ ਵਜੇ ਹੋਣੀ ਆ ਤੇ ਅਗਲਾ ਨਾਲ ਹੀ ਸਵਾਲ ਹੈ ਕਹਿੰਦੇ ਹੁੰਦੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਉੱਥੇ ਢਿੱਡ ਢੁੱਡ ਭਰਨ ਦਾ ਵੀ ਅਰੇਂਜਮੈਂਟ ਹੈਗਾ ਜੀ
3: ਬਿਲਕੁਲ ਜੀ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਵਧੀਆ ਪਹਿਲਾਂ ਤਾਂ ਅਸੀਂ ਨਾ ਸਾਰੇ ਸਪੌਂਸਰ ਜਿਹੜੇ ਹੈਗੇ ਆ ਸੱਚੀ ਗੱਲ ਹੈ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਹੈਰਾਨ ਹੋਵੋਗੇ ਆਮ ਤੌਰ 'ਤੇ ਇਹ ਗੱਲ ਹੁੰਦੀ ਆ ਵੀ ਜੇ ਕੋਈ ਥੋੜ੍ਹੇ ਜਿਹੇ ਵੀ ਪੈਸੇ ਦਿੰਦਾ ਨਾ ਉਹ ਕਹਿੰਦੇ ਜੀ ਦੱਸੋ ਤੁਸੀਂ ਸਾਡਾ ਉੱਥੇ ਨੌ ਕਿਵੇਂ ਚਮਕਾਵੋਗੇ ਸਾਨੂੰ ਜਿਨ੍ਹਾਂ ਲੋਕਾਂ ਨੇ ਸਪੌਂਸਰਸ਼ਿਪ ਕੀਤੀ ਆ ਪੈਸੇ ਦਿੱਤੇ ਆ ਉਹ

0: ਬਾਰੇ ਗੱਲ ਕਹਿੰਦੇ ਆ ਵੀ ਤੁਹਾਡਾ ਇਹ ਕਾਜ ਵਧੀਆ ਸੀ ਇਹ ਕਾਜ ਵਾਸਤੇ ਪੈਸੇ ਦਿੱਤੇ ਆ ਸਾਡਾ ਬੇਸ਼ੱਕ ਕਿਤੇ ਵੀ ਨਾਂ ਨਾ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਹੁਤ ਸਾਰਿਆਂ ਨੇ ਇਹ ਗੱਲ ਕਹੀ ਹੈ ਤੇ ਦੂਜੀ ਗੱਲ ਆ ਜਿਹੜੀ ਇਹ ਜਿਹੜਾ ਪ੍ਰੋਗਰਾਮ ਆ ਇਹ ਆਪਾਂ 12:30 ਵਜੇ ਸ਼ੁਰੂ ਕਰਾਂਗੇ 12:30 ਵਜੇ ਅਸੀਂ ਉੱਥੇ ਜਿੰਨੇ ਵੀ ਆਉਣ ਵਾਲੇ ਸੱਜਣ ਆ ਉਹਨਾਂ ਵਾਸਤੇ ਫੂਡ ਲਾਵਾਂਗੇ ਉਹਦੇ ਵਿੱਚ ਜਿਵੇਂ ਚਾਹ ਪਕੌੜੇ ਵਗੈਰਾ ਜਿਸ ਤਰ੍ਹਾਂ ਆਪਣਾ ਹੁੰਦਾ ਵਾ ਉਹ ਹੋਊਗਾ ਅਤੇ ਇਹਦੇ ਨਾਲ ਸਾਡੇ ਕੋਲ ਗੁਰੂ ਨਾਨਕ ਫਰੀ ਕਿਚਨ ਵਾਲਿਆਂ ਨੇ ਬਹੁਤ ਹੀ ਉਹਨਾਂ ਦਾ ਸੱਚੀ ਗੱਲ ਆ ਵੀ ਇੰਨਾ ਮੈਂ ਤਾਂ ਹੈਰਾਨ ਹੁੰਦਾ ਵੀ ਕਿੰਨੀ ਉਹਨਾਂ 'ਤੇ ਗੁਰੂ ਮਹਾਰਾਜ ਦੀ ਕਿਰਪਾ ਇੰਨੇ ਲੋਕਾਂ ਨੂੰ ਉਹ ਰਾਸ਼ਨ ਦੇ ਰਹੇ ਆ ਹੋਰ ਸੇਵਾਵਾਂ ਕਰ ਰਹੇ ਆ ਇਹ ਸੋਚ ਕੇ ਹੈਰਾਨੀ ਹੁੰਦੀ ਆ ਪੋਸੀਬਲ ਹੀ ਹੈ ਨਹੀਂ ਜੇ ਸੋਚੀਏ ਆਪਾਂ ਅੱਜ ਦੀ ਜਿਹੜੀ ਮਟੀਰੀਅਲਿਸਟਿਕ ਦੁਨੀਆ ਵਾ ਉੱਥੇ ਤਾਂ ਬੰਦਾ ਪੈਸੇ ਪੈਸੇ ਦੀ ਖਾਤਰ ਭੱਜਿਆ ਫਿਰਦਾ ਵਾ ਅਤੇ ਉਹ ਸਾਰਾ ਇੱਥੇ ਵੀ ਆ ਕੇ ਉਹ ਆਈਸਕ੍ਰੀਮ ਦਾ ਲੰਗਰ ਲਾ ਰਹੇ ਆ ਅਤੇ ਇਹਦੇ ਨਾਲ ਹੀ ਇੱਕ ਸੱਜਣਾ ਨੇ ਕੱਲ੍ਹ ਸਾਨੂੰ ਅਪਰੋਚ ਕੀਤਾ ਉਹ ਕਹਿੰਦੇ ਜੀ ਅਸੀਂ ਪੀਜ਼ਾ ਲੈ ਕੇ ਆਉਣਾ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਇੱਥੇ ਇਕੱਠ ਜਿਹੜਾ ਹੈਗਾ ਇਹ ਪਬਲਿਕ ਈਵੈਂਟ ਆ ਇਹਦੇ 'ਚ ਕੋਈ ਪਤਾ ਨਹੀਂ ਵੀ 400 ਬੰਦਾ ਹੁੰਦਾ 500 ਬੰਦਾ ਉਹ ਕਹਿੰਦੇ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਅਸੀਂ ਪੀਜ਼ਾ ਲੈ ਕੇ ਆਵਾਂਗੇ ਇਵੇਂ ਅੱਜ ਹੁਣੇ ਹੀ ਗੁਰਜੀਤ ਜੀ ਉਹਨਾਂ ਨੂੰ ਫੋਨ ਆਇਆ ਕਿਸੇ ਬੰਦਾ ਉਹ ਕਹਿੰਦਾ ਜੀ ਮੈਂ 15-20 ਪਾਉਂਡ ਜਲੇਬੀਆਂ ਲੈ ਕੇ ਆਉਣੀਆਂ ਉੱਥੇ ਜਿਹੜਾ ਖਾਣ ਪੀਣ ਦਾ ਪ੍ਰੋਗਰਾਮ ਆ ਆਪਾਂ ਨੇ ਤੇ ਇੱਕ ਗੁਰੂ ਦੀ ਬਖਸ਼ਿਸ਼ ਆ ਵੀ ਲੰਗਰ ਦੀ ਕਦੇ ਕਮੀ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਉੱਥੇ ਖੁੱਲ੍ਹਾ ਭੰਡਾਰਾ ਹੋਊਗਾ ਖਾਣ ਪੀਣ ਦਾ ਵੀ ਅਤੇ ਸਭ ਤੋਂ ਵੱਧ ਜਿਹੜੀ ਇੱਕ ਜ਼ਰੂਰੀ ਚੀਜ਼ ਆ ਉੱਥੇ ਇੱਕ ਐਗਜ਼ੀਬਿਸ਼ਨ ਲਾ ਰਹੇ ਹਾਂ ਅਸੀਂ ਉਹ ਐਗਜ਼ੀਬਿਸ਼ਨ ਜਿਹੜਾ ਸਾਡਾ ਪੁਰਾਤਨ ਇਤਿਹਾਸ ਆ ਗਦਰੀ ਬਾਬਿਆਂ ਦਾ ਇਤਿਹਾਸ ਆ ਅਜੋਕੇ ਜਿਹੜੇ ਪਹਿਲਾਂ ਆ ਕੇ ਜਿਵੇਂ ਇੱਥੇ ਹਰੀ ਸਿੰਘ ਆਏ ਸੀਗੇ ਉਹਨਾਂ ਨੇ ਬੜੀ ਘਾਲਣਾ ਘਾਲੀ ਹੈਰੀ ਕਿੰਗ ਦੇ ਨਾਂ 'ਤੇ ਉਹ ਜਾਣੇ ਜਾਂਦੇ ਸੀਗੇ ਉਸ ਤਰ੍ਹਾਂ ਦੇ ਜਿਹੜੇ ਸ਼ਖਸੀਅਤਾਂ ਵਾ ਜਿਹੜੇ ਪਹਿਲੇ ਮੈਂਬਰ ਪਾਰਲੀਮੈਂਟ ਬਣੇ ਜਿਹੜੇ ਪਹਿਲੇ ਪਗੜੀਧਾਰੀ ਪੁਲਿਸ 'ਚ ਗਏ ਜਿਨ੍ਹਾਂ ਨੇ ਸਾਡੇ ਵਾਸਤੇ ਇੱਕ ਐਗਜ਼ੈਂਪਲਾਂ ਸੈੱਟ ਕੀਤੀਆਂ ਉਹ ਸਾਰਿਆਂ ਦੇ ਪੋਰਟਰੇਟ ਅਸੀਂ ਉੱਥੇ ਲਿਆ ਕੇ ਅਤੇ ਪੁਰਾਤਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਪੋਰਟਰੇਟ ਆ ਇਹ ਸਾਰਾ ਕੁਛ ਅਸੀਂ ਉੱਥੇ ਪ੍ਰਦਰਸ਼ਨੀ 'ਚ ਲਾ ਰਹੇ ਹਾਂ ਅਤੇ ਦੇਖਣਯੋਗ ਪ੍ਰੋਗਰਾਮ ਹੋਊਗਾ ਤੁਹਾਨੂੰ ਰੂਹ ਦੀ ਖੁਰਾਕ ਮਿਲੂਗੀ ਇਸ ਪ੍ਰੋਗਰਾਮ 'ਚੋਂ ਸੋ ਸਾਡੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਸਾਡਾ ਹੌਸਲਾ ਵਧਾਓ ਵੱਧ ਤੋਂ ਵੱਧ ਗਿਣਤੀ 'ਚ ਉੱਥੇ ਪਹੁੰਚੋ ਤਾਂ ਕਿ ਅਗਲੀ ਵਾਰ ਨੂੰ ਜਿਹੜਾ ਪ੍ਰੋਗਰਾਮ ਕਰਾਉਣਾ ਇਹਦੀ ਗੂੰਜ ਇਦੂ ਵੀ ਵੱਧ ਪਵੇ ਅਤੇ ਥੋਤੋਂ ਇਹ ਆਸ ਕਰਦੇ ਹਾਂ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਬੱਚੇ ਜਦੋਂ ਨਾਟਕ ਨੂੰ ਦੇਖਦੇ ਆ ਖਾਸ ਤੌਰ 'ਤੇ ਆਪਾਂ ਚਾਹੇ ਲੱਖ ਕਿਤਾਬਾਂ ਪੜ੍ਹ ਲਈਏ ਕੁਛ ਹੋਰ ਸੁਣ ਲਈਏ ਪਰ ਜਦੋਂ ਇੱਕ ਪਾਤਰ ਤੁਹਾਡੇ ਸਾਹਮਣੇ ਇੱਕ ਰੋਲ ਨਿਭਾਉਂਦਾ ਨਾ ਉਹ ਸਿੱਧਾ ਸਾਡੇ ਅੰਦਰ ਤੱਕ ਜਾਂਦਾ ਵਾ ਬੱਚਿਆਂ ਦੀ ਬਹੁਤ ਸੂਖਮ ਵਿਰਤੀ ਹੁੰਦੀ ਆ ਅਸੀਂ ਦੇਖਦੇ ਹਾਂ ਜਦੋਂ ਛੋਟੇ ਛੋਟੇ ਹੁੰਦੇ ਸੀ ਪਿੰਡਾਂ 'ਚ ਬਾਜੀਗਰ ਆ ਕੇ ਬਾਜੀਆਂ ਪਾਉਂਦੇ ਹੁੰਦੇ ਸੀ ਅਤੇ ਬੱਚੇ ਨਾ ਉਹਨਾਂ ਨੂੰ ਦੇਖ ਕੇ ਕਿੰਨੇ ਕਿੰਨੇ ਦਿਨ ਮਗਰੋਂ ਉਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸੀ ਅਸੀਂ ਚਾਹੁੰਦੇ ਹਾਂ ਇਹ ਜਿਹੜਾ ਪ੍ਰੋਗਰਾਮ ਆ ਬੱਚਿਆਂ ਦੇ ਮਨ 'ਤੇ ਅਮਿੱਟ ਛਾਪ ਛੱਡੇ ਇੱਕ ਤਾਂ ਕਿ ਅੱਗੇ ਤੋਂ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਇਹਦੇ 'ਚ ਸ਼ਾਮਿਲ ਕਰੀਏ ਇਹੀ ਸਾਡਾ ਸੁਨੇਹਾ ਬੇਨਤੀ ਇਹੀ ਵੀ 12:30 ਵਜੇ ਨੂੰ ਮੈਗਨੋਲੀਆ ਹਾਲ ਦੇ ਵਿੱਚ ਤੁਸੀਂ ਜ਼ਰੂਰ ਪਹੁੰਚ ਜਾਓ ਬੱਚਿਆਂ ਨੂੰ ਲੈ ਕੇ ਆਓ ਰਿਸ਼ਤੇਦਾਰਾਂ ਨੂੰ ਦੱਸੋ ਜਿਨ੍ਹਾਂ ਤੱਕ ਵੀ ਇਹ ਆਵਾਜ਼ ਪਹੁੰਚਦੀ ਆ ਬਹੁਤ ਧੰਨਵਾਦੀ ਹਾਂ ਅਸੀਂ ਸਾਰੇ ਮੀਡੀਏ ਦੇ ਸਾਂਝਾ ਟੀਵੀ ਦੇ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਅਸੀਂ ਕਿੰਨਿਆਂ ਕੁ ਬੰਦਿਆਂ ਤੱਕ ਅਪਰੋਚ ਕਰ ਸਕਦੇ ਹਾਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਲੱਖਾਂ ਲੋਕਾਂ ਤੱਕ ਇਹ ਆਵਾਜ਼ ਜਾਊਗੀ ਅਤੇ ਅਸੀਂ ਚਾਹੁੰਦੇ ਹਾਂ ਇਹ ਪ੍ਰੋਗਰਾਮ ਸਾਰਥਕ ਹੋਵੇ ਅਤੇ ਤੁਸੀਂ ਇਹਦੇ ਵਿੱਚ ਸ਼ਾਮਿਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 ਵਾਈ

0: SC Home Care. ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਚੱਲੇ ਜੱਟ ਦੀ ਮਰਸੜੀ ਕਾਲੀ मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
0: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह।

0: ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
7: ਇੱਕ ਬਹੁਤ ਹੀ ਖਾਸ ਮੁਲਾਕਾਤ ਲੈ ਕੇ ਮੈਂ ਸਵਲੀਨ ਕੌਰ ਜੱਸੜ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਬੜੀ ਵਾਰੀ ਅਸੀਂ ਸੁਣਿਆ ਕਿ ਅੱਖਾਂ ਗਈਆਂ ਤੇ ਜਹਾਨ ਚਲਾ ਗਿਆ ਦੰਦ ਗਏ ਤੇ ਸਵਾਦ ਚਲਾ ਗਿਆ ਪਰ ਕਦੀ ਸੋਚਿਆ ਵੀ ਜੇ ਕੰਨ ਚਲੇ ਗਏ ਤਾਂ ਅਸੀਂ ਅੱਖਾਂ ਦੀ ਵੀ ਬੜੀ ਦੇਖਭਾਲ ਕਰਦੇ ਹਾਂ ਦੰਦਾਂ ਦੀ ਵੀ ਬੜੀ ਸਾਂਭ ਸੰਭਾਲ ਕਰਦੇ ਹਾਂ ਤੇ ਕੰਨਾਂ ਲਈ ਅਸੀਂ ਕਈ ਵਾਰੀ ਕੇਅਰਲੈਸ ਹੋ ਜਾਂਦੇ ਹਾਂ ਅੱਜ ਦੀ ਇਹ ਖਾਸ ਮੁਲਾਕਾਤ ਇਸੇ ਨਾਲ ਹੀ ਜੁੜੀ ਹੋਈ ਹੈ ਸਾਡੇ ਨਾਲ ਪ੍ਰਾਈਮ ਹੀਅਰਿੰਗ ਕਲੀਨਿਕ ਤੋਂ ਰੀਤ ਕੌਰ ਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਖਾਸ ਗੱਲਾਂ ਬਾਤਾਂ ਹੋਣਗੀਆਂ ਰੀਤ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਟੂਡੀਓ ਚ
8: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ
7: ਸਭ ਤੋਂ ਪਹਿਲਾਂ ਰੀਤ ਤੁਹਾਡੇ ਬਾਰੇ ਜਾਣਦੇ ਹਾਂ ਕਿ ਤੁਸੀਂ ਇਸ ਪ੍ਰੋਫੈਸ਼ਨ ਨੂੰ ਕਦੋਂ ਚੁਣਿਆ ਕਿੰਨੇ ਸਾਲ ਹੋ ਗਏ ਨੇ ਕੰਮ ਕਰਦਿਆਂ ਤੇ ਸਿਰਫ ਇਸੇ ਨੂੰ ਹੀ ਕਿਉਂ ਚੁਣਿਆ
8: ਵੈਲ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਆਲਮੋਸਟ 7 to 8 years ਹੋ ਗਏ ਨੇ ਮੈਂ ਇਸ ਪ੍ਰੋਫੈਸ਼ਨ ਨੂੰ ਇਸ ਲਈ ਚੁਣਿਆ ਬਿਕਾਜ਼ ਮੈਂ ਜੋਬ ਕਰਦੀ ਸੀਗੀ ਐਂਡ ਮੈਂ ਰਿਅਲਾਈਜ਼ ਕੀਤਾ ਕਿ ਇਸ ਇੰਡਸਟਰੀ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਸਰਵ ਕਰਨ ਲਈ ਲੈਂਗੁਏਜ ਬੈਰੀਅਰ ਬਹੁਤ ਵੱਡੀ ਚੀਜ਼ ਸੀ ਸੋ ਕਲੀਨਿਕਸ ਦੇ ਵਿੱਚ ਜਿਹੜੇ ਵੀ ਸਪੈਸ਼ਲਿਸਟ ਸੀਗੇ ਹੀਅਰਿੰਗ ਇੰਸਟਰੂਮੈਂਟ ਸਪੈਸ਼ਲਿਸਟ ਉਹਨਾਂ ਦੇ ਨਾਲ ਲੈਂਗੁਏਜ ਬੈਰੀਅਰ ਆਉਂਦਾ ਸੀ ਸੀਨੀਅਰਸ ਨੂੰ ਸੋ ਮੈਂ ਅਲਬਰਟਾ ਦੀ ਪੂਰੇ ਅਲਬਰਟਾ ਦੀ ਪਹਿਲੀ ਪੰਜਾਬੀ ਬੋਲਣ ਵਾਲੀ ਫੀਮੇਲ ਸਪੈਸ਼ਲਿਸਟ ਬਣੀ ਹਾਂ ਤਾਂ ਕਿ ਜਿਹੜੇ ਵੀ ਸੀਨੀਅਰ ਆਉਂਦੇ ਆ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਆਪਣੇ ਕੰਨਾਂ ਦੇ ਰਿਲੇਟਡ ਉਹ ਸੇਮ ਲੈਂਗੁਏਜ ਚ ਮੇਰੇ ਨਾਲ ਗੱਲ ਕਰ ਸਕਣ
7: ਤੇ ਰੀਤ ਜਿਹੜਾ ਤੁਸੀਂ ਕਲੀਨਿਕ ਚਲਾ ਰਹੇ ਹੋ ਇਹ ਮੋਬਾਈਲ ਕਲੀਨਿਕ ਹੈ ਤੁਸੀਂ ਘਰਾਂ ਦੇ ਵਿੱਚ ਵੀ ਸਰਵਿਸਿਜ਼ ਦੇਣ ਦਾ ਜਿਹੜਾ ਜਿੰਮਾ ਆ ਉਹ ਚੁੱਕਿਆ ਆ ਕਿਵੇਂ ਇਹ ਆਈਡੀਆ ਆਇਆ ਕਿ ਮੈਨੂੰ ਡੋਰ ਟੂ ਡੋਰ ਵੀ ਇਹ ਕੰਮ ਜਾ ਕੇ ਕਰਨਾ ਚਾਹੀਦਾ
8: ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਸਾਡੀ

0: ਪ੍ਰਾਇਮਰੀ ਲੋਕੇਸ਼ਨ ਜਿਹੜੀ ਹੈਗੀ ਹੈ ਫਿਜ਼ੀਕਲ ਲੋਕੇਸ਼ਨ ਏਪੈਕਸ ਸਕਾਈ ਮੈਡੀਕਲ ਦੇ ਵਿੱਚ ਹੈਗੀ ਹੈ ਪ੍ਰਾਈਮ ਹੇਅਰਿੰਗ ਕਲੀਨਿਕ ਸੋ ਸਾਡੀ ਉੱਥੇ ਵੀ ਕਲੀਨਿਕ ਹੈ ਤੇ ਹੁਣ ਅਸੀਂ ਰੀਸੈਂਟਲੀ ਆਪਣਾ ਮੋਬਾਈਲ ਹੇਅਰਿੰਗ ਕਲੀਨਿਕ ਸਟਾਰਟ ਕੀਤਾ ਜਿਹਦੇ ਵਿੱਚ ਇਹ ਕਿ ਜੇ ਕਿਸੇ ਨੂੰ ਕੋਈ ਮੋਬਿਲਿਟੀ ਕੰਸਰਨਸ ਨੇ ਕੋਈ ਸਾਡੀ ਲੋਕੇਸ਼ਨ ਤੇ ਨਹੀਂ ਆ ਸਕਦੇ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਜਾਂ ਉਹਨਾਂ ਦੇ ਕੋਈ ਸੀਨੀਅਰ ਹੋਮ ਜਾਂ ਕਮਿਊਨਿਟੀ ਦੇ ਵਿੱਚ ਜਾ ਕੇ ਵੀ ਅਸੀਂ ਟੈਸਟ ਕਰ ਸਕਦੇ ਹਾਂ ਕੰਨਾਂ ਦਾ ਟੈਸਟ ਕਰ ਸਕਦੇ ਹਾਂ ਕੋਈ ਹੇਅਰਿੰਗ ਏਡ ਸਰਵਿਸਿਸ ਈਅਰ ਕੰਸਲਟੇਸ਼ਨ ਕੁਛ ਵੀ ਉਹਨਾਂ ਨੂੰ ਜ਼ਰੂਰਤ ਆ ਉਹ ਆਪਾਂ ਪ੍ਰੋਵਾਈਡ ਕਰਦੇ ਹਾਂ
1: ਜੀ ਕਿੰਨਾ ਕੁ ਬੈਨੀਫੀਸ਼ਲੀ ਸਾਬਿਤ ਹੋ ਰਿਹਾ ਜਿਹੜਾ ਤੁਸੀਂ ਮੋਬਾਈਲ ਕਲੀਨਿਕ ਦੀ ਗੱਲ ਕਰ ਰਹੇ ਹੋ ਉਹਦਾ ਰਿਸਪੌਂਸ ਕਿੱਦਾਂ ਕਿੱਦਾਂ ਮਿਲ ਰਿਹਾ ਤੁਹਾਨੂੰ
0: ਸੋ ਜਿਹੜਾ ਮੋਬਾਈਲ ਕਲੀਨਿਕ ਅਸੀਂ ਸਟਾਰਟ ਕੀਤਾ ਬੇਸਿਕਲੀ ਕਲੀਨਿਕ ਔਨ ਦਾ ਵੀਲਸ ਬਹੁਤ ਵਧੀਆ ਰਿਸਪਾਂਸ ਇਹਦਾ ਸੋ ਫਾਰ ਹਜੇ ਇਹਨੂੰ ਮੰਥ ਵੀ ਨਹੀਂ ਹੋਇਆ ਸਟਾਰਟ ਕੀਤੇ ਨੂੰ ਬਟ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਕਿਉਂਕਿ ਇੱਕ ਨਵੀਂ ਚੀਜ਼ ਹੈ ਇਹ ਜਿੱਦਾਂ ਮੈਂ ਦੱਸਿਆ ਕਿ ਅਲਬਰਟਾ ਦਾ ਸਾਊਥ ਏਸ਼ੀਅਨ ਪਹਿਲਾ ਮੋਬਾਈਲ ਕਲੀਨਿਕ ਅਸੀਂ ਸਟਾਰਟ ਕੀਤਾ ਪ੍ਰਾਈਮ ਹੇਅਰਿੰਗ ਤੇ ਸੋ ਉਹਦੇ ਨਾਲ ਲੋਕਾਂ ਨੂੰ ਕਾਫੀ ਜਿਹੜੀਆਂ ਆਪਸ਼ਨਸ ਓਪਨ ਹੋ ਗਈਆਂ ਨੇ ਸੋ ਜੇ ਉਹ ਨਹੀਂ ਆ ਸਕਦੇ ਉਹ ਸਾਨੂੰ ਫੋਨ ਕਰ ਸਕਦੇ ਆ ਅਸੀਂ ਉੱਥੇ ਜਾ ਕੇ ਟੈਸਟ ਕਰ ਸਕਦੇ ਹਾਂ
1: ਜੀ ਅਰੀਤ ਜੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ ਤੇ ਜੇ ਕੋਈ ਦੋ ਕੁ ਵਾਰੀ ਹਾਂਜੀ ਕਵੇ ਜਾਂ ਕਿਸੇ ਨੂੰ ਉੱਚੀ ਬੋਲ ਕੇ ਕੁਝ ਦੱਸਣਾ ਪਵੇ ਤੇ ਪਰ ਉਹ ਮੰਨਦਾ ਨਹੀਂ ਹੁੰਦਾ ਵੀ ਮੈਨੂੰ ਘੱਟ ਸੁਣਦਾ ਆ ਸ਼ਾਇਦ ਉਹ ਥੋੜਾ ਜਿਹਾ ਹੈਜ਼ੀਟੇਟ ਫੀਲ ਕਰਦੇ ਆ ਇਹ ਗੱਲ ਦੱਸਣ ਲਈ ਕਿ ਮੈਨੂੰ ਥੋੜੀ ਜਿਹੀ ਕੰਨਾਂ 'ਚ ਪ੍ਰੋਬਲਮ ਆ ਗਈ ਹੈ ਜਾਂ ਮੈਂ ਉੱਚੀ ਸੁਣਨਾ ਚਾਹੁੰਦਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ
0: ਸੋ ਹੀਅਰਿੰਗ ਜਿਹੜਾ ਲੋਸ ਹੁੰਦਾ ਉਹਦੇ ਕਾਫੀ ਸਿੰਬਲਸ ਹੁੰਦੇ ਆ ਪਹਿਲਾਂ ਸਿਗਨਲ ਹੁੰਦੇ ਕਿ ਜਿੱਦਾਂ ਤੁਸੀਂ ਕਿਹਾ ਕਿ ਦੋ ਵਾਰੀ ਪੁੱਛਣਾ ਪੈਂਦਾ ਜਾਂ ਫਿਰ ਤੁਹਾਨੂੰ ਬਾਕੀਆਂ ਦੇ ਕੰਪੈਰੇਟਿਵਲੀ ਟੀਵੀ ਦਾ ਵੋਲਿਊਮ ਜ਼ਿਆਦਾ ਚਾਹੀਦਾ ਜਾਂ ਫਿਰ ਤੁਹਾਨੂੰ ਜਿਵੇਂ 5-7 ਲੋਕ ਬੈਠੇ ਆ ਤੁਹਾਨੂੰ ਪਤਾ ਹੈ ਕਿ ਕੁਛ ਗੱਲ ਹੋ ਰਹੀ ਹੈ ਪਰ ਸਮਝ ਨਹੀਂ ਆ ਰਹੀ ਉਹਦੇ ਮਲਟੀਪਲ ਰੀਜ਼ਨਸ ਹੋ ਸਕਦੇ ਆ ਹੋ ਸਕਦਾ ਤੁਹਾਡੇ ਕੰਨਾਂ 'ਚ ਵੈਕਸ ਹੋਵੇ ਮੈਲ ਹੋਵੇ ਕੰਨ ਪੂਰਾ ਪਲੱਗ ਹੋ ਸਕਦਾ ਤੁਹਾਨੂੰ ਤਾਂ ਨਾ ਸੁਣ ਰਿਹਾ ਹੋਵੇ ਰਾਈਟ ਜਾਂ ਫਿਰ ਹੋ ਸਕਦਾ ਏਜਿੰਗ ਪ੍ਰੋਸੈਸ ਹੈ ਤੁਹਾਨੂੰ ਹੀਅਰਿੰਗ ਲੋਸ ਹੋ ਗਿਆ ਪਰ ਤੁਸੀਂ ਰੀਅਲਾਈਜ਼ ਨਹੀਂ ਕਰ ਪਾ ਰਹੇ ਤੁਹਾਡੇ ਨਾਲ ਦੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਤੁਹਾਨੂੰ ਸੁਣਨ ਦੀ ਹੁਣ ਪ੍ਰੋਬਲਮ ਆ ਰਹੀ ਆ
1: ਜੀ ਜੇਕਰ ਅਸੀਂ ਹੀਅਰਿੰਗ ਏਡਸ ਦੀ ਗੱਲ ਕਰੀਏ ਤੇ ਕੀ ਇਹ ਵਿਜ਼ੀਬਲ ਹੁੰਦੀਆਂ ਨੇ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਸੁਣਨ ਦੀ ਸ਼ਕਤੀ ਉਹਨਾਂ ਦੀ ਘੱਟ ਗਈ ਹੈ ਤੇ ਉਹਨਾਂ ਨੂੰ ਕੋਈ ਏਡ ਯੂਜ਼ ਕਰਨੀ ਪੈਂਦੀ ਹੈ ਤੇ ਇਹ ਕਿੱਡੀ ਕੁ ਹੁੰਦੀ ਹੈ ਕਿਉਂਕਿ ਕੁਛ ਸਾਲ ਪਹਿਲਾਂ ਅਸੀਂ ਦੇਖਿਆ ਸੀ ਕਿ ਇੱਕ ਬਹੁਤ ਵੱਡੀ ਜਿਹੀ ਮਸ਼ੀਨ ਹੁੰਦੀ ਸੀ ਜਿਹੜੀ ਤੁਹਾਨੂੰ ਕੈਰੀ ਕਰਨੀ ਪੈਂਦੀ ਸੀ ਅੱਜ ਕੱਲ੍ਹ ਦੇ ਟਾਈਮ ਤੇ ਕਿੰਨਾ ਕੁ ਡਿਵੈਲਪ ਹੋ ਗਿਆ ਹੈ ਸਾਰਾ ਕੁਛ
0: ਵੈਲ ਹੁਣ ਬਹੁਤ ਜ਼ਿਆਦਾ ਐਡਵਾਂਸਮੈਂਟ ਆ ਗਈ ਹੈ ਜਿੱਦਾਂ ਆਪਾਂ ਪਹਿਲਾਂ ਵੀ ਆਫ ਏਅਰ ਵੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਜਿਹੜੀਆਂ ਹੀਅਰਿੰਗ ਏਡਸ ਹੁੰਦੀਆਂ ਸੀ ਐਨਾਲੋਗ ਹੀਅਰਿੰਗ ਏਡਸ ਹੁੰਦੀਆਂ ਸੀ ਹਨਾ ਉਹਦੇ ਨਾਲ ਤੁਹਾਨੂੰ ਇੱਕ ਬਾਕਸ ਡੱਬੀ ਦਿੱਤੀ ਜਾਂਦੀ ਸੀ ਵਾਇਰਸ ਹੁੰਦੀਆਂ ਸੀ ਹੁੰਦੀਆਂ ਵੀ ਉਹ ਬਲਕੀ ਸੀ ਉਹਦਾ ਸਾਈਜ਼ ਵੱਡਾ ਹੁੰਦਾ ਸੀ ਉਹਨਾਂ ਦਾ ਸੋ ਨਾਓ ਆਰ ਡੇਜ਼ ਬਹੁਤ ਟਾਈਨੀ ਛੋਟੀਆਂ ਏ ਆਈ ਕੰਪੈਟੀਬਲ ਰਿਚਾਰਜਬਲ ਤੁਸੀਂ ਕੋਈ ਸੈੱਲ ਬੈਟਰੀ ਨਹੀਂ ਪਾਉਣਾ ਉਹਦੇ ਵਿੱਚ ਉਹ ਫੋਨ ਵਾਂਗੂ ਚਾਰਜ ਹੋ ਜਾਂਦੀਆਂ ਐਂਡ ਜੇ ਤੁਸੀਂ ਫੋਨ ਚਲਾ ਲੈਂਦੇ ਹੋ ਬਲੂਟੂਥ ਕੰਪੈਟੀਬਲ ਹੁੰਦੀਆਂ ਤੁਸੀਂ ਆਪਣੇ ਫੋਨ ਨਾਲ ਕਨੈਕਟ ਕਰ ਸਕਦੇ ਹਾਂ ਲਾਈਕ ਸਟ੍ਰੀਮਿੰਗ ਲਈ ਕਾਲਸ ਵਗੈਰਾ ਲੈਣ ਲਈ ਤੇ ਬਹੁਤ ਛੋਟੀਆਂ ਹੁੰਦੀਆਂ ਡਿਸਕਰੀਟ ਹੁੰਦੀਆਂ ਆਪਣੇ ਹੇਅਰ ਕਲਰ ਨਾਲ ਮੈਚ ਕਰ ਸਕਦੇ ਹਾਂ ਸਕਿਨ ਕਲਰ ਨਾਲ ਮੈਚ ਕਰ ਸਕਦੇ ਹਾਂ ਕੋਈ ਐਕਸਟਰਾ ਵਾਇਰਿੰਗ ਜਾਂ ਡੱਬੀ ਤੁਸੀਂ ਕੁਛ ਨਹੀਂ ਰੱਖਣੀ ਹੁੰਦੀ ਹੁਣ
1: ਜੀ ਇਸ ਵਿਦੇਸ਼ ਦੀ ਧਰਤੀ ਤੇ ਲੈਂਗੁਏਜ ਤੇ ਕਲਚਰਲ ਬੈਰੀਅਰ ਜਿਹੜੇ ਨੇ ਉਹ ਹਮੇਸ਼ਾ ਕਈ ਵਾਰੀ ਆ ਜਾਂਦੇ ਨੇ ਤੁਸੀਂ ਕਿਹੜੀਆਂ ਕਿਹੜੀਆਂ ਲੈਂਗੁਏਜਸ ਦੇ ਵਿੱਚ ਆਪਣੀਆਂ ਸਰਵਿਸਿਜ਼ ਦਿੰਦੇ ਹੋ
0: ਸੋ ਜਿਹੜਾ ਮੇਨ ਆਪਣਾ ਹੈਗਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਲੈਂਗੁਏਜ ਬੈਰੀਅਰਸ ਇਸ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਸੋ ਫਸਟ ਆਫ ਆਲ ਆਪਣੀ ਕਮਿਊਨਿਟੀ 'ਚ ਪੰਜਾਬੀ ਇੰਗਲਿਸ਼ ਹਿੰਦੀ ਦੇ ਵਿੱਚ ਕੋਈ ਕਿਸੇ ਨੂੰ ਵੀ ਕੋਈ ਵੀ ਤਰ੍ਹਾਂ ਦੀ ਸਰਵਿਸ ਚਾਹੀਦੀ ਆ ਮੇਰਾ ਸਟਾਫ ਵੀ ਅਸੀਂ ਵੀ ਸਾਰੇ ਆਪੋ ਲੈਂਗੁਏਜ ਬੋਲਦੇ ਹਾਂ ਸਮਝਦੇ ਹਾਂ ਸੋ ਕਿਸੇ ਵੀ ਤਰ੍ਹਾਂ ਦੀ ਇਸ ਲੈਂਗੁਏਜ ਦੇ ਨਾਲ ਕੋਈ ਵੀ ਆ ਕੇ ਸਾਨੂੰ ਆਪਣੇ ਕੰਸਰਨਸ ਜਿਹੜਾ ਹੈਗਾ ਉਹ ਦੱਸ ਸਕਦਾ
1: ਜੀ ਤੇ ਹੀਅਰਿੰਗ ਪ੍ਰੋਬਲਮਸ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ ਜਿਨ੍ਹਾਂ ਕਰਕੇ ਸੁਣਨ ਦੀ ਜਿਹੜੀ ਸ਼ਕਤੀ ਹੈ ਉਹ ਘਟਦੀ ਹੈ
0: ਸੋ ਹੀਅਰਿੰਗ ਜਿੱਦਾਂ ਸਭ ਤੋਂ ਮੇਨ ਜਿਹੜਾ ਆਪਾਂ ਦੇਖਿਆ ਹੋਣਾ ਉਹ ਹੁੰਦਾ ਏਜਿੰਗ ਪ੍ਰੋਸੈਸ ਪ੍ਰੈਸਬਾਈਕਿਊਸਿਸ ਹੀਅਰਿੰਗ ਲੋਸ ਕਹਿੰਦੇ ਆ ਉਹਨੂੰ ਏਜਿੰਗ ਪ੍ਰੋਸੈਸ ਹੁੰਦਾ ਆਪਾਂ ਕਹਿੰਦੇ ਕਿ ਸਿਰਫ ਬਜ਼ੁਰਗਾਂ ਨੂੰ ਹੀ ਕੰਨਾਂ ਦੀ ਪ੍ਰੋਬਲਮ ਹੁੰਦੀ ਹੈ ਬਟ ਮੰਨ ਲਓ ਕੋਈ ਆਕੂਪੇਸ਼ਨਲ ਵਰਕਰ ਹੈ ਕੋਈ ਇੰਡਸਟਰੀਅਲ ਵਰਕਰ ਹੈ ਵੇਅਰ ਹਾਊਸ ਕੰਸਟਰਕਸ਼ਨ ਇੰਡਸਟਰੀ 'ਚ ਕੰਮ ਕਰਦੇ ਆ ਉਹਨਾਂ ਨੂੰ ਵੀ ਹੀਅਰਿੰਗ ਲੋਸ ਹੋ ਸਕਦਾ ਕਿਉਂਕਿ ਨੋਇਸ ਐਕਸਪੋਜ਼ਰ 'ਚ ਬਹੁਤ ਜ਼ਿਆਦਾ ਟਾਈਮ ਰਹਿੰਦੇ ਆ ਤੁਹਾਨੂੰ ਕੰਨਾਂ 'ਚ ਕੋਈ ਇਨਫੈਕਸ਼ਨ ਹੋਈ ਆ ਜਾਂ ਫਿਰ ਤੁਹਾਡਾ ਕੋਈ ਐਕਸੀਡੈਂਟ ਹੋਇਆ ਉਹਦੇ ਨਾਲ ਤੁਹਾਨੂੰ ਟੈਂਪਰੇਰੀ ਜਾਂ ਪਰਮਾਨੈਂਟ ਹੀਅਰਿੰਗ ਲੋਸ ਹੋ ਸਕਦਾ ਬਾਕੀ ਬਾਡੀ ਦੀਆਂ ਹੋਰ ਆਟੋਇਮਿਊਨ ਡਿਜ਼ੀਜ਼ ਹੁੰਦੇ ਆ ਇਨਰ ਈਅਰ ਦੇ ਜਿਹੜੇ ਕੰਨ ਦਾ ਥਰਡ ਪਾਰਟ ਹੈ ਉਹਦੀਆਂ ਇਨਫੈਕਸ਼ਨਸ ਹੁੰਦੀਆਂ ਜਿਹਦੇ ਨਾਲ ਪਰਮਾਨੈਂਟ ਹੀਅਰਿੰਗ ਲੋਸ ਹੋ ਜਾਂਦਾ ਤੁਹਾਨੂੰ ਸੋ ਇਹਦੇ ਕਾਫੀ ਸਾਰੇ ਰੀਜ਼ਨਸ ਆ ਜਿਹਦੇ ਕਰਕੇ ਹੋ ਸਕਦਾ ਇਹ ਤੁਹਾਨੂੰ ਹੀਅਰਿੰਗ ਲੋਸ
1: ਜੀ ਰੀਤ ਮੈਂ ਤੁਹਾਡਾ ਪੜ੍ਹ ਰਹੀ ਸੀ ਤੇ ਉੱਥੇ ਲਿਖਿਆ ਸੀ ਕਿ ਔਨ ਸਾਈਟ ਇੰਡਸਟਰੀਅਲ ਹੀਅਰਿੰਗ ਟੈਸਟ ਵੀ ਤੁਸੀਂ ਕਰਦੇ ਆ ਸਾਨੂੰ ਇਹਦੇ ਬਾਰੇ ਵੀ ਦੱਸੋ
0: ਸੋ ਮੈਂ ਜਿਹੜੇ ਆਕੂਪੇਸ਼ਨਲ ਹੈਲਥ ਸਰਵਿਸਿਸ ਉਹਦੇ ਲਈ ਵੀ ਮੈਂ ਕੁਆਲੀਫਾਈਡ ਟੈਕਨੀਸ਼ੀਅਨ ਹਾਂ ਕਿਸੇ ਦੇ ਵੀ ਕੋਈ ਕੰਸਟਰਕਸ਼ਨ ਵਰਕਰਸ ਨੇ ਜਾਂ ਇੰਡਸਟਰੀਅਲ ਵਰਕਰਸ ਨੇ ਉਹਨਾਂ ਦੇ ਔਨ ਸਾਈਟ ਟੈਸਟਿੰਗ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਇੰਪਲਾਈਜ਼ ਹੁੰਦੇ ਆ 1x1 ਆਉਣਾ ਕਲੀਨਿਕ 'ਚ ਥੋੜ੍ਹਾ ਡਿਫੀਕਲਟ ਹੁੰਦਾ ਐਂਡ ਉਹਨਾਂ ਦੇ ਔਨ ਸਾਈਟ ਟੈਸਟਿੰਗ ਲਈ ਅਸੀਂ ਉੱਥੇ ਟੈਸਟ ਕਰ ਸਕਦੇ ਕਿਉਂਕਿ ਸਾਡੇ ਕੋਲ ਮੋਬਾਈਲ ਕਲੀਨਿਕ ਹੈ ਜਿਹਦੇ ਵਿੱਚ ਸਾਰੀਆਂ ਸਰਵਿਸਿਸ ਹੈਗੀਆਂ ਮਤਲਬ ਦਾ ਸੈਟਅਪ ਸਾਡਾ ਸਾਰਾ ਕੀਤਾ ਹੋਇਆ ਸੋ ਉਹਦੇ ਵਿੱਚ ਅਸੀਂ ਔਨ ਸਾਈਟ ਜਾ ਕੇ ਉੱਥੇ ਟੈਸਟਿੰਗ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਜਿਹੜੀ ਕੰਪਨੀ ਲਈ ਆਪਣੇ ਵਰਕ ਲਈ

0: ਜਿਹੜੀ ਬੇਸਲਾਈਨ ਚਾਹੀਦੀ ਆ ਉਹ ਰਿਜ਼ਲਟਸ ਅਸੀਂ ਪ੍ਰੋਵਾਈਡ ਕਰਦੇ ਆ
1: ਜੀ। ਤੇ ਰੀਤ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਵਰਕਰਸ ਜਾਂ ਜਿਹੜੇ ਲੋਕ ਇਦਾਂ ਦੇ ਮਾਹੌਲ 'ਚ ਰਹਿੰਦੇ ਨੇ ਜਿੱਥੇ ਨੋਇਜ਼ ਦਾ ਐਕਸਪੋਜ਼ਰ ਬੜਾ ਹੁੰਦਾ ਹੈ, ਜਿਵੇਂ ਕੁਝ ਲੋਕ ਟਰੱਕ ਚਲਾਉਂਦੇ ਹੁੰਦੇ ਆ, ਕੁਝ ਫੈਕਟਰੀਜ਼ 'ਚ ਕੰਮ ਕਰਦੇ ਹੁੰਦੇ ਆ, ਕੁਝ ਕੰਸਟਰਕਸ਼ਨ ਵਰਕਰਸ ਹੁੰਦੇ ਆ, ਉਹਨਾਂ ਨੂੰ ਫਿਰ ਆਪਣੇ ਕੰਨਾਂ ਦਾ ਰੱਖ ਰਖਾਵ ਕਰਨ ਲਈ ਕੀ ਕਰਨਾ ਚਾਹੀਦਾ?
0: ਬਹੁਤ ਸੋਹਣਾ ਕੁਐਸਚਨ ਹੈ ਇਹ ਤੁਹਾਡਾ, ਕਿਉਂਕਿ ਬਹੁਤ ਲੋਕ ਇਸ ਚੀਜ਼ ਨੂੰ ਇਗਨੋਰ ਕਰਦੇ ਆ, ਕਿਉਂਕਿ ਮੰਨ ਲਓ ਕੋਈ ਹੈਵੀ ਡਿਊਟੀ ਮਕੈਨਿਕ ਹੈ, ਰਾਈਟ, ਏਅਰ ਕੰਪਰੈਸਰ ਚੱਲ ਰਿਹਾ, ਕੋਈ ਟਾਇਰ ਚੇਂਜ ਕਰਨਾ ਉਹਨਾਂ ਨੇ, ਜਾਂ ਫਿਰ ਕੋਈ ਇੰਡਸਟਰੀਅਲ ਵਰਕਰਸ ਨੇ ਫੈਕਟਰੀਜ਼, ਚੀਜ਼ ਫੈਕਟਰੀਜ਼, ਵੇਅਰ ਹਾਊਸ, ਕੰਸਟਰਕਸ਼ਨ, ਰੂਫ ਕਟਰ ਚਲਾਉਂਦੇ ਆ, ਗ੍ਰਾਈਂਡਿੰਗ ਮਸ਼ੀਨਸ, ਸੋ ਐਵਰੀ ਡੇ ਤੁਸੀਂ ਉਸ ਐਕਸਪੋਜ਼ਰ 'ਚ ਜਾਣਾ, ਕਿਉਂਕਿ ਤੁਹਾਡੀ ਜੋਬ ਆ ਉਹ, ਰਾਈਟ, 8 to 10 hours, 12 hours ਤੁਸੀਂ ਉੱਥੇ ਜਾਣਾ, ਸੋ ਕਿਤੇ ਨਾ ਕਿਤੇ ਉਹ ਤੁਹਾਡੇ ਇਨਰ ਹੇਅਰ ਸੈਲਸ ਨੂੰ ਡੈਮੇਜ ਕਰ ਹੀ ਰਿਹਾ, ਉਹ ਤੁਹਾਡੇ ਕੰਨਾਂ ਨੂੰ ਪ੍ਰੋਬਲਮ ਦੇ ਰਿਹਾ। ਇਹ ਨਹੀਂ ਹੈਗਾ ਕਿ ਉਹ ਤੁਹਾਨੂੰ ਸਡਨ ਹੀਅਰਿੰਗ ਲੋਸ, ਰਾਈਟ ਅਵੇ ਹੀਅਰਿੰਗ ਲੋਸ ਹੋ ਜੂਗਾ, ਬਟ ਤੁਸੀਂ ਉੱਥੇ ਕੰਮ ਕਰ ਰਹੇ ਹੋ, ਇਵੈਂਚੁਅਲੀ ਤੁਹਾਨੂੰ ਹੀਅਰਿੰਗ ਲੋਸ ਹੋਊਗਾ ਹੀ ਹੋਊਗਾ। ਸੋ ਦਾ ਸਭ ਤੋਂ ਬੈਸਟ ਇਹੀ ਹੈ ਕਿ ਤੁਸੀਂ ਜਦੋਂ ਵੀ ਕਿਤੇ ਨੋਇਸ ਐਕਸਪੋਜ਼ਰ 'ਚ ਜੋਬ ਕਰਨੀ ਆ, ਆਪਣੇ ਕੰਨਾਂ ਨੂੰ ਕਵਰ ਕਰੋ, ਕਸਟਮ ਈਅਰ ਮੋਲਸ, ਈਅਰ ਮਫਸ, ਉਹਨਾਂ ਕਸਟਮ ਆਪਣੇ ਬਣਾਓ, ਜਦੋਂ ਵੀ ਤੁਸੀਂ ਆਪਣੀ ਜੋਬ ਡਿਊਟੀ 'ਤੇ ਮਤਲਬ ਕਿਸੇ ਵੀ ਤਰ੍ਹਾਂ ਦੀ ਜੋਬ ਡਿਊਟੀ ਕਰਨੀ ਆ ਤਾਂ ਉਹਨਾਂ ਨੂੰ ਜ਼ਰੂਰ ਯੂਜ਼ ਕਰੋ
1: ਜੀ। ਤੇ ਰਿਤ, ਕਈ ਵਾਰੀ ਕੀ ਹੁੰਦਾ ਕਿ ਸਾਡੇ ਘਰਾਂ ਦੇ ਵਿੱਚ ਨਾ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ, ਘਰ ਦੇ ਵਿੱਚ ਸ਼ਾਂਤੀ ਵੀ ਹੋਵੇ ਤੇ ਉਹ ਕਹਿੰਦੇ ਨੇ ਵੀ ਰੌਲਾ ਨਾ ਪਾਓ, ਉਹਨਾਂ ਦੇ ਕੰਨਾਂ ਦੇ ਵਿੱਚ ਸਾਂ ਸਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਉਹਦਾ ਕੀ ਕਾਰਨ ਹੁੰਦਾ?
0: ਸੋ ਜਿਹੜੀਆਂ ਰਿੰਗਿੰਗ ਬਜ਼ਿੰਗ ਸਾਊਂਡਸ ਆਉਂਦੀਆਂ ਉਹਨੂੰ ਆਪਾਂ ਟਿਨਾਈਟਿਸ ਕਹਿੰਦੇ ਆ, ਉਹਦਾ ਸੋ ਫਾਰ ਕੋਈ ਐਡੀ ਰੀਸਰਚ ਜਾਂ ਉਹਦਾ ਟ੍ਰੀਟਮੈਂਟ ਹਜੇ ਤੱਕ ਲੱਭਿਆ ਨਹੀਂ ਗਿਆ ਹੈਗਾ, ਬਟ ਉਹਦੇ ਮਲਟੀਪਲ ਰੀਜ਼ਨਸ ਹੋ ਸਕਦੇ ਆ, ਜਿੱਦਾਂ ਮੰਨ ਲਓ ਤੁਹਾਨੂੰ ਕੋਈ ਇਨਫੈਕਸ਼ਨ ਹੋਈ ਆ, ਜਾਂ ਤੁਸੀਂ ਬਹੁਤ ਜ਼ਿਆਦਾ ਸ਼ੋਰ ਸ਼ਰਾਬੇ ਵਾਲੀ ਜਗ੍ਹਾ 'ਤੇ ਕੰਮ ਕਰਦੇ ਹੋ, ਏਜਿੰਗ ਪ੍ਰੋਸੈਸ, ਤੁਹਾਨੂੰ ਹੁਣ ਸੁਣਨ ਦੀ ਸ਼ਕਤੀ ਜਿਹੜੀ ਆ ਸੁਣਨਾ ਘਟਣ ਲੱਗ ਗਿਆ, ਸੋ ਉਹ ਤੁਹਾਨੂੰ ਬ੍ਰੇਨ ਇੱਕ ਤਰ੍ਹਾਂ ਦਾ ਸਿਗਨਲ ਦਿੰਦਾ, ਤੁਹਾਡੇ ਕੰਨਾਂ 'ਚ ਉਹ ਆਵਾਜ਼ ਪ੍ਰੋਡਿਊਸ ਹੁੰਦੀ ਆ, ਉਹ ਤੁਹਾਨੂੰ ਇਹ ਦੱਸਣ ਲਈ ਹੁੰਦੀ ਹੈ ਕਿ ਜੋ ਵੀ ਹੁਣ ਬ੍ਰੇਨ ਨੂੰ ਸਿਗਨਲ ਜਾ ਰਿਹਾ ਉਹ ਪ੍ਰੋਪਰ ਨਹੀਂ ਜਾ ਰਿਹਾ, ਸੋ ਉਹਦੇ ਬਾਰੇ ਕੁਝ ਕੀਤਾ ਜਾਵੇ। ਸੋ ਜਦੋਂ ਵੀ ਕਿਸੇ ਨੂੰ ਟਨਾਈਟਸ ਹੁੰਦਾ, ਹਮੇਸ਼ਾ ਚਾਹੇ ਉਹ ਯੰਗ ਏਜ ਨੇ ਚਾਹੇ ਓਲਡ ਏਜ ਦੇ ਵਿੱਚ ਨੇ, ਹਮੇਸ਼ਾ ਆਪਣੇ ਜਿਹੜੇ ਫੈਮਿਲੀ ਡਾਕਟਰ ਜਾਂ ਸਪੈਸ਼ਲਿਸਟ ਨੂੰ ਦਿਖਾਓ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਨੂੰ ਕਿਹੜੀ ਟ੍ਰੀਟਮੈਂਟ ਦੀ ਜ਼ਰੂਰਤ ਆ
1: ਜੀ। ਵੈਸੇ ਤਾਂ ਰੀਤ ਹੋਰਾਂ ਦੇ ਜਿਹੜੇ ਕਲੀਨਿਕ ਦਾ ਐਡਰੈਸ ਆ ਉਹ ਵੀ ਇਸ ਵੇਲੇ ਸਕਰੀਨ ਤੇ ਚੱਲ ਰਿਹਾ, ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਸਕਰੀਨ ਤੇ ਚੱਲ ਰਿਹਾ, ਪਰ ਰੀਤ ਕਿਉਂਕਿ ਇਹ ਜਿਹੜੀ ਇੰਟਰਵਿਊ ਆ ਇਹ ਰੇਡੀਓ ਤੇ ਵੀ ਚੱਲਣੀ ਆ, ਮੈਂ ਚਾਹੁੰਦੀ ਹਾਂ ਕਿ ਇੱਕ ਵਾਰੀ ਤੁਸੀਂ ਆਪਣਾ ਐਡਰੈਸ ਕਲੀਨਿਕ ਦਾ ਤੇ ਆਪਣਾ ਜਿਹੜਾ ਫੋਨ ਨੰਬਰ ਹੈ ਉਹ ਬੋਲ ਕੇ ਸਾਡੇ ਸਰੋਤਿਆਂ ਨੂੰ ਦੱਸ ਦਿਓ ਜੀ।
0: ਬਿਲਕੁਲ ਜੀ, ਸਾਡਾ ਜਿਹੜਾ ਐਡਰੈਸ ਹੈਗਾ ਏਪੈਕਸ ਸਕਾਈ ਮੈਡੀਕਲ ਕਲੀਨਿਕ ਦੇ ਵਿੱਚ ਹੈ, ਕੰਟਰੀ ਹਿਲਸ ਦੇ ਉੱਤੇ, ਐਂਡ ਸਾਡਾ ਫੋਨ ਨੰਬਰ ਹੈਗਾ 403-723-3141, 403-723-3141।
1: ਜੀ ਬਹੁਤ ਵਧੀਆ। ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਕੁਝ ਗੋਲਡਨ ਟਿਪਸ ਲੈਣਾ ਚਾਹੁੰਦੀ ਹਾਂ, ਜਿਹਦੇ ਨਾਲ ਮੈਂ ਤੇ ਪਲੱਸ ਸਾਨੂੰ ਦੇਖਣ ਤੇ ਸੁਣਨ ਵਾਲੇ ਜਿਹੜੇ ਨੇ ਉਹ ਆਪਣੇ ਕੰਨਾਂ ਨੂੰ ਜ਼ਰੂਰ ਸਾਂਭ ਲੈਣ।
0: ਮੇਰੇ ਹਮੇਸ਼ਾ ਗੋਲਡਨ ਟਿਪਸ ਇਹੀ ਹੁੰਦੇ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਕੰਨ 'ਚ ਇਚੀਨੈਸ ਹੈ, ਮੈਲ ਹੈ, ਵੈਕਸ ਬਣਦੀ ਹੈ, ਜਾਂ ਤੁਹਾਨੂੰ ਡਰਾਈਨੈਸ ਫੀਲ ਹੁੰਦੀ ਹੈ, ਕਦੇ ਵੀ ਕਿਊ ਟਿਪਸ, ਚਾਬੀ, ਸੂਈ ਇੱਦਾਂ ਦੀਆਂ ਚੀਜ਼ਾਂ ਨਾਲ ਆਪਣੇ ਕੰਨਾਂ ਨੂੰ ਪਿੱਕ ਨਾ ਕਰੋ। ਤੁਹਾਨੂੰ ਕੋਈ ਵੀ ਕੰਨਾਂ ਦੀ ਪ੍ਰੋਬਲਮ ਹੈ, ਇਨਫੈਕਸ਼ਨ ਹੋਈ ਆ, ਤਾਂ ਤੁਸੀਂ ਜੇ ਮੰਨ ਲਓ ਐਂਟੀਬਾਇਓਟਿਕ ਟ੍ਰੀਟਮੈਂਟ ਤੇ ਹੋ ਆਲਰੇਡੀ, ਰਾਈਟ, ਤਾਂ ਤੁਸੀਂ ਆਪਣੇ ਕੰਨਾਂ ਨੂੰ ਜਦੋਂ ਵੀ ਸ਼ਾਵਰ ਲੈਣਾ ਉਹਨਾਂ ਨੂੰ ਕਾਟਨ ਦੇ ਨਾਲ ਪ੍ਰੋਪਰ ਜਿਹੜੇ ਹੈਗੇ ਕਵਰ ਕਰਕੇ ਪਾਣੀ ਤੋਂ ਬਚਾਓ, ਕਿਉਂਕਿ ਜਿੰਨਾ ਪਾਣੀ ਕੰਨਾਂ ਨੂੰ ਇਨਫੈਕਟਿਡ ਈਅਰਸ ਨੂੰ ਲੱਗਦਾ ਉਹਨਾਂ ਬੈਕਟੀਰੀਆ ਹੋਰ ਗਰੋ ਹੁੰਦਾ ਅਤੇ ਤੁਹਾਡਾ ਟ੍ਰੀਟਮੈਂਟ ਉਹਨਾਂ ਡਿਲੇ ਹੋ ਜਾਂਦਾ। ਬਾਕੀ ਤੁਸੀਂ ਵੈਕਸ ਰਿਮੂਵ ਕਰਾਉਣੀ ਆ ਜਾਂ ਤੁਸੀਂ ਕੋਈ ਵੀ ਜਿੱਦਾਂ ਕੰਸਟਰਕਸ਼ਨ ਵਰਕਰਸ ਹੋ, ਰਾਈਟ, ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਤੋਂ ਵੈਕਸ ਰਿਮੂਵ ਕਰਾਉਣੀ ਚਾਹੀਦੀ ਆ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਓਇਲ ਬਿਨਾਂ ਸਲਾਹ ਤੋਂ ਨਹੀਂ ਪਾਉਣਾ ਚਾਹੀਦਾ ਹੈਗਾ, ਬਿਕੋਜ਼ ਵੀ ਡੋਂਟ ਨੋ ਤੁਹਾਡੇ ਕੰਨ ਦੇ ਪਰਦੇ ਦੀ ਹੈਲਥ ਕੀ ਹੈ, ਰਾਈਟ, ਉਹਦੇ ਵਿੱਚ ਕੋਈ ਹੋਲ ਤਾਂ ਨਹੀਂ, ਕੋਈ ਪਰਫਰੇਸ਼ਨ ਤਾਂ ਨਹੀਂ ਹੋਈ। ਹਮੇਸ਼ਾ ਪਹਿਲਾਂ ਦਿਖਾਓ ਆਪਣੇ ਕੰਨ ਦਾ ਪਰਦਾ, ਫਿਰ ਤੁਸੀਂ ਬੇਬੀ ਓਇਲ ਯੂਜ਼ ਕਰ ਸਕਦੇ, ਬਿਕੋਜ਼ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਡਰਾਈਨੈਸ ਹੈ, ਰਾਈਟ, ਸਪੈਸ਼ਲੀ ਜਿਹੜੇ ਡਾਇਬਿਟਿਕ ਪੇਸ਼ੈਂਟਸ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਬਲੱਡ ਵੈਸਲਸ ਹੁੰਦੀਆਂ ਉਹ ਡੈਮੇਜ ਹੁੰਦੀਆਂ, ਤਾਂ ਉਹਦੇ ਨਾਲ ਡਰਾਈਨੈਸ ਬਹੁਤ ਹੁੰਦੀ ਆ। ਸੋ ਹਮੇਸ਼ਾ ਤੁਸੀਂ ਬੇਬੀ ਓਇਲ ਯੂਜ਼ ਕਰ ਸਕਦੇ ਆ, ਨਾਟ ਅਦਰ ਓਇਲਸ।
1: ਬੜੀ ਵਧੀਆ ਗੱਲ ਦੱਸੀ ਤੁਸੀਂ ਕਿ ਐਵੇਂ ਨਹੀਂ ਕੰਨਾਂ 'ਚ ਕਿਊਟ ਮਾਰੇ ਜਾਣੇ, ਐਵੇਂ ਨਹੀਂ ਪਾਣੀ ਪਾ ਪਾ ਕੇ ਕੰਨਾਂ ਨੂੰ ਸਾਫ਼ ਕਰੀ ਜਾਣਾ। ਜੇ ਦੋ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਕੰਨਾਂ ਨੂੰ ਰੋਜ਼ਾਨਾ ਕਿਵੇਂ ਸਾਫ਼ ਕਰਨਾ?
0: ਸੋ ਐਵਰੀ ਡੇ ਸਾਫ਼ ਕਰਨ ਦੇ ਲਈ ਇਹ ਕਿ ਤੁਸੀਂ ਆਪਣਾ ਇੱਕ ਪਰਮਾਨੈਂਟ ਕਾਟਨ ਦਾ ਕਲੋਥ ਜਾਂ ਫਿਰ ਤੁਸੀਂ ਰੱਖ ਸਕਦੇ ਆ, ਉਹਦੇ ਨਾਲ ਬਾਹਰੋਂ ਤੁਸੀਂ ਆਊਟਰ ਈਅਰ ਨੂੰ ਸਾਫ਼ ਕਰ ਸਕਦੇ ਆ, ਬਾਹਰੋਂ ਤੁਸੀਂ ਸਾਈਡਾਂ ਤੋਂ ਕੰਨ ਨੂੰ ਇੱਥੋਂ ਸਾਫ਼ ਬਾਹਰੋਂ ਕਰ ਸਕਦੇ ਆ। ਜੇ ਤੁਸੀਂ ਓਇਲ ਪਾਉਣਾ, ਇਹ ਨਹੀਂ ਕਿ ਕਿਊ ਟਿਪ ਦੇ ਨਾਲ ਤੁਸੀਂ ਓਇਲ ਪਾਓਗੇ, ਉਹਦੇ ਨਾਲ ਓਇਲ ਨਹੀਂ ਪੈਣਾ, ਉਹ ਕਿਊ ਟਿਪ 'ਤੇ ਹੀ ਲੱਗਿਆ ਰਹਿ ਜਾਣਾ। ਸੋ ਤੁਸੀਂ ਇਹ ਡਰੋਪਰ ਲੈ ਸਕਦੇ ਆ ਜਾਂ ਤੁਸੀਂ ਕਾਟਨ ਸਵੈਪ ਦੇ ਨਾਲ ਉਹਦੇ ਨਾਲ ਡਰੋਪਸ ਪਾ ਸਕਦੇ ਆ, ਉਹ ਵੀ ਸਿਰਫ ਵਾਂਸ ਐਵਰੀ ਡੇ ਇੱਕ ਇੱਕ ਡਰੋਪ ਪਾ ਸਕਦੇ ਆ ਤੁਸੀਂ
1: ਜੀ। ਅੱਜ ਦੀ ਇੰਟਰਵਿਊ ਨੂੰ ਇੱਥੇ ਖਤਮ ਕਰਦੇ ਹਾਂ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਕਿਸੇ ਦਿਨ ਫਿਰ ਰੀਤ ਹੋਰਾਂ ਨਾਲ ਬੈਠੀਏ ਤੇ ਕੰਨਾਂ ਦੀ ਸਾਂਭ ਸੰਭਾਲ ਦੀ

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ

0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771-80 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਰੀਨ ਕੌਰ ਜੱਸੜ। ਅੱਜ 5 ਜੂਨ ਹੈ, ਦਿਨ ਵੀਰਵਾਰ ਹੈ ਤੇ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਜੀ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ, ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਅਪਡੇਟ ਹੈ, ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਤੇ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਤੁਹਾਨੂੰ ਆਵਾਜ਼ ਬਿਲਕੁਲ ਠੀਕ ਆਉਂਦੀ ਹੈ
0: ਜੀ ਆ ਰਹੀ ਹੈ ਜੀ

0: ਪਰ ਸਭ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਐਸਆਈਆਰ ਦੀ ਗੱਲ ਕੀਤੀ ਸੀ ਤੇ ਅੱਜ ਵੀ ਕਰਨੀ ਹੈ ਅੱਜ ਥੋੜੀ ਜਿਹੀ ਜਾਣਕਾਰੀ ਹੋਰ ਤਫਸੀਲ ਚ ਤੁਹਾਡੇ ਕੋਲੋਂ ਲੈਣੀ ਸੀ ਐਸਆਈਆਰ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਦੂਜੇ ਪਾਸੇ ਰੌਲਾ ਇਸ ਚੀਜ਼ ਦਾ ਵੀ ਪੈ ਗਿਆ ਕਿ ਪਾਸਪੋਰਟ ਜਿਹੜਾ ਹੈ ਉਹ ਕੋਈ ਸਿਟੀਜ਼ਨਸ਼ਿਪ ਦਾ ਪ੍ਰੂਫ ਨਹੀਂ ਹੈ ਸਰਕਾਰ ਕਹਿੰਦੀ ਹੈ ਕਿ ਉਹ ਇੱਕ ਟਰੈਵਲ ਡਾਕੂਮੈਂਟ ਹੈ ਇੱਕ ਤਾਂ ਸਾਨੂੰ ਇਹਦੇ ਬਾਰੇ ਵੀ ਦੱਸਿਓ ਤੇ ਦੂਜਾ ਐਸਆਈਆਰ ਦੀ ਜਿਹੜੀ ਅਪਡੇਟ ਹੈ ਉਹ ਵੀ ਸਾਡੇ ਨਾਲ ਸਾਂਝੀ ਕਰੋ ਜੀ
1: ਸਲੀਮ ਜੀ ਮੈਂ ਪਹਿਲਾਂ ਤੇ ਐਸਆਈਆਰ ਬਾਰੇ ਦੱਸ ਦਿਆਂ ਕਿ ਸਪੈਸ਼ਲ ਇੰਟੈਂਸਿਵ ਰੀਜਨ ਆਫ ਵੋਟਰਸ ਜਦੋਂ ਬਿਹਾਰ ਚ ਸ਼ੁਰੂ ਹੋਇਆ ਲੱਖਾਂ ਦੀ ਗਿਣਤੀ ਚ ਵੋਟਾਂ ਕੱਟੀਆਂ ਗਈਆਂ ਆਖਿਰ ਜੀ ਬੰਗਲਾਦੇਸ਼ੀ ਆ ਵਿਦੇਸ਼ੀ ਆ ਪਰ ਕਿਸੇ ਇੱਕ ਦੇ ਬਾਰੇ ਵੀ ਇਹ ਨਹੀਂ ਦੱਸ ਸਕੇ ਕਿ ਤੁਹਾਡੀਆਂ ਵੋਟਾਂ ਜਿਹੜੀਆਂ ਕੱਟੀਆਂ ਗਈਆਂ ਚ ਵਿਦੇਸ਼ੀ ਕਿਹੜਾ ਸੀ ਜਾਂ ਤਾਂ ਦੱਸਣ ਫਲਾਣੇ ਵਿਦੇਸ਼ੀ ਉਹ ਇਸ ਗੱਲ ਦੇ ਮਾਮਲੇ ਚ ਕੰਫਿਊਜ਼ਨ ਰਿਹਾ ਤੇ ਬੜੀ ਲੜਾਈ ਚੱਲਦੀ ਰਹੀ ਇਹੋ ਲੜਾਈ ਕਰਨਾਟਕਾ ਯੂਪੀ ਤੇ ਵੋਟਾਂ ਹੀ ਹੋਈ ਬਹੁਤ ਵੱਡੀ ਲੜਾਈ ਹੋਈ ਪੱਛਮੀ ਬੰਗਾਲ ਚ ਜਾ ਕੇ ਪੱਛਮੀ ਬੰਗਾਲ ਦੇ ਵਿੱਚ 20-25 ਲੱਖ ਲੋਕ ਉਹ ਆ ਜਿਹਨਾਂ ਦੀਆਂ ਵੋਟਾਂ ਦਾ ਫੈਸਲਾ ਨਹੀਂ ਹੋ ਸਕਿਆ ਅਸਲੀ ਹੈ ਕਿ ਨਹੀਂ ਤੇ ਜਦੋਂ ਉਹਨਾਂ ਬਾਰੇ ਸੁਪਰੀਮ ਕੋਰਟ ਚ ਅਰਜੀ ਦਿੱਤੀ ਗਈ ਕਿ ਇਹ ਲੋਕ ਵੋਟ ਦੇ ਅਧਿਕਾਰ ਚੋਂ ਰਹਿਣਗੇ ਜੇ ਇਹਨਾਂ ਦਾ ਫੈਸਲਾ ਕਰਨਾ ਕੱਟਣੀਆਂ ਕੱਟਦੇ ਰੱਖਣੀਆਂ ਰੱਖ ਲਓ ਤੇ ਵੇੜੇ ਸਿਰ ਕਰੋ ਸੁਪਰੀਮ ਕੋਰਟ ਨੇ ਡਿਊਟੀ ਉਹ ਦੂਸਰੇ ਅਫਸਰਾਂ ਦੀ ਲਾਉਣ ਦੇ ਬਜਾਏ ਜੁਡੀਸ਼ੀਅਲ ਅਫਸਰਾਂ ਯਾਨੀ ਜੱਜਾਂ ਦੀ ਲਾ ਤੀ ਤੇ ਜੱਜ ਤੇ ਇੱਕ ਇੱਕ ਸਬੂਤ ਨੂੰ 3-3 ਵਾਰ ਜੁਡੀਸ਼ੀਅਲ ਐਂਗਲ ਤੋਂ ਕਾਨੂੰਨ ਦੇ ਐਂਗਲ ਤੋਂ ਵੇਖਦੇ ਹੋ ਵੋਟਾਂ ਅਟਕ ਗਈਆਂ ਸਾਰੀਆਂ ਉੱਥੇ ਅਰਜੀ ਦਿੱਤੀ ਗਈ ਕਿ ਇਹਦੇ ਇੰਨੇ ਲੋਕ ਹੈ ਇਹਨਾਂ ਦੀ ਵੋਟ ਦਾ ਹੱਕ ਖੁੱਸ ਜਾਂਦਾ ਤੇ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕੋਈ ਹੱਲ ਕੱਢਦੀ ਉਹਨਾਂ ਨੇ ਹੱਲ ਕੱਢਣ ਦੇ ਬਜਾਏ ਇਹ ਆਖਿਆ ਕੋਈ ਗੱਲ ਨਹੀਂ ਜੇ ਇਹ ਇਸ ਵਾਰੀ ਨਾ ਵੀ ਵੋਟ ਪਾਉਣਗੇ ਤੇ ਕੋਈ ਫਰਕ ਨਹੀਂ ਪੈਂਦਾ ਅਗਲੀ ਵਾਰੀ ਪਾ ਲੈਣ ਇੱਥੇ ਲੋਕ ਹੈਰਾਨ ਸੀ ਕਿ ਸੁਪਰੀਮ ਕੋਰਟ ਨੇ ਏਦਾਂ ਦਾ ਜਵਾਬ ਕਿਵੇਂ ਦੇ ਦਿੱਤਾ ਜਦਕਿ ਉਹਨਾਂ ਨੂੰ ਬਿਲਕੁਲ ਨਹੀਂ ਸੀ ਦੇਣਾ ਚਾਹੀਦਾ ਹੁਣ ਇਸ ਵੇਲੇ ਜੋ ਸਾਡੇ ਪੰਜਾਬ ਚ ਐਸਆਈਆਰ ਹੋਣੀ ਆ ਤੇ ਸਾਰੇ ਲੋਕਾਂ ਦੇ ਮਨ ਚ ਕਈ ਕਿਸਮ ਦੇ ਮਹਿਸੂਸ ਹੈ ਤੇ ਇਹ ਐਸਆਈਆਰ ਕਿਤੇ ਉਹ ਬਿਹਾਰ ਵਰਗੀ ਕਰਨਾਟਕਾ ਵਰਗੀ ਜਾਂ ਉਹਨਾਂ ਤੋਂ ਵੀ ਭੈੜੀ ਬੰਗਾਲ ਵਰਗੀ ਤਾਂ ਨਹੀਂ ਹੋਣ ਲੱਗੀ ਇੱਥੇ ਮੇਰਾ ਯਕੀਨ ਹੈ ਕਿ ਇਸ ਤਰ੍ਹਾਂ ਨਹੀਂ ਹੋਊਗਾ ਇੱਕ ਤਾਂ ਇਹ ਹੈ ਕਿ ਜਿਹੜੀ ਅਫਸਰ ਬੀਬੀ ਦੇ ਹੱਥ ਚ ਕਮਾਂਡ ਹੈ ਉਹ ਬੜੀ ਹੁਣ ਤੱਕ ਅਪਰਾਈਟ ਗਿਣੀ ਜਾਂਦੀ ਹੈ ਪਹਿਲਾਂ ਸਾਡੇ ਮੀਡੀਆ ਦੀ ਵੀ ਉਹ ਸੈਕਟਰੀ ਰਹਿ ਚੁੱਕੀ ਹੈ ਮੈਂ ਤਾਂ ਪਰਸੋਂ ਪਹਿਲੀ ਵਾਰ ਮਿਲਿਆ ਜਦੋਂ ਉਹ ਪਬਲਿਕ ਰਿਲੇਸ਼ਨ ਦੇ ਇੰਚਾਰਜ ਅਫਸਰ ਹੁੰਦੀ ਸੀ ਮੈਂ ਉਦੋਂ ਵੀ ਉਹਨੂੰ ਕਦੇ ਮਿਲਣ ਨਹੀਂ ਸੀ ਕਿਉਂਕਿ ਮੈਂ ਸਮਝਦਾ ਸੀ ਇਹ ਕੰਮ ਸਾਡਾ ਹੈ ਨੀ ਕਿ ਅਸੀਂ ਪੱਤਰਕਾਰ ਜਾ ਕੇ ਮਿਲਦੇ ਹੁਣ ਐਸ ਆਈ ਆਰ ਇੱਕ ਵੱਖਰਾ ਮਸਲਾ ਉਹਦੇ ਚ ਮੈਂ ਪੱਤਰਕਾਰ ਦੇ ਤੌਰ ਤੇ ਨਹੀਂ ਇੱਕ ਰਾਈਟਰ ਦੇ ਤੌਰ ਤੇ ਮਿਲਣ ਗਿਆ ਸਾਂ ਕਿਉਂਕਿ ਮੈਂ ਪੰਜਾਬ ਦਾ ਇਲੈਕਸ਼ਨਾਂ ਦਾ ਇਤਿਹਾਸ 1858 ਤੋਂ ਜਦੋਂ ਤੋਂ ਈਸਟ ਇੰਡੀਆ ਕੰਪਨੀ ਨੂੰ ਪੱਤ ਤੋੜ ਕੇ ਅੰਗਰੇਜ਼ਾਂ ਨੇ ਸਿੱਧਾ ਰਾਜ ਸਾਂਭਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਜਿਹੜਾ ਉਹ ਮੈਂ ਲਿਖਦਾ ਪਿਆ ਇਸ ਕਰਕੇ ਮੈਂ ਉਹਦੇ ਸੰਬੰਧ ਚ ਮਿਲਿਆ ਸੀ ਅਸੀਂ ਬੜੀਆਂ ਖੁੱਲ ਕੇ ਗੱਲਾਂ ਕੀਤੀਆਂ ਤੇ ਉਹਦਾ ਪਿਛਲਾ ਰਿਕਾਰਡ ਤੇ ਮੈਨੂੰ ਪਤਾ ਸੀ ਚੰਗਾ ਪਰ ਉਹਨੇ ਐਸ ਆਈ ਆਰ ਦੇ ਮਾਮਲੇ ਚ ਵੀ ਆਖਿਆ ਕਿ ਲੋਕਾਂ ਨੂੰ ਡਰਾਇਆ ਜ਼ਿਆਦਾ ਜਾ ਰਿਹਾ ਮੈਂ ਇੱਥੇ ਬੈਠੀ ਹਾਂ ਕਿਸੇ ਕਿਸ ਦੀਆਂ ਸ਼ਿਕਾਇਤਾਂ ਸ਼ਿਕਵੇ ਕੁਛ ਵੀ ਹੋਣ ਤੇ ਅਸੀਂ ਦੂਰ ਕਰਾਂ ਉਸ ਸੰਬੰਧ ਚ ਇਹਨਾਂ ਨੇ ਬੜਾ ਕਲੀਅਰ ਆਖਿਆ ਕਿ ਕਿਹੜੇ ਕਿਹੜੇ ਡਾਕੂਮੈਂਟਸ ਪੇਸ਼ ਕਰਨੇ ਆ ਇਹ ਵੀ ਇਹਨਾਂ ਨੇ ਕਹਿਤਾ ਕਿ ਸਾਰੇ ਟੱਬਰ ਨੂੰ ਘਰ ਬੈਠ ਕੇ BLO ਨੂੰ ਉਡੀਕਣ ਦੀ ਲੋੜ ਨਹੀਂ ਜਦੋਂ BLO ਯਾਨੀ ਬੂਥ ਲੈਵਲ ਅਫਸਰ ਆਉਣਗੇ ਤੇ ਘਰ ਦੇ ਵਿੱਚ 1 GB ਹੀ ਹੋਵੇ ਤੇ ਬਾਕੀ ਸਾਰਿਆਂ ਦੀਆਂ ਕਲਰਡ ਫੋਟੋ ਆਪਣੇ ਕੋਲ ਰੱਖੇ ਟੈਲੀਫੋਨ ਨੰਬਰ ਦੇ ਦੇਵੇ ਈਮੇਲ ਭਾਵੇਂ ਇੱਕੋ ਟੱਬਰ ਦੀ ਹੋਵੇ ਉਹ ਦੱਸੇ ਕਿ ਸਾਡੇ ਪਰਿਵਾਰ ਦੇ ਜੀ ਨੇ ਇਸ ਵੇਲੇ ਕੰਮਾਂ ਤੇ ਗਏ ਆ ਜਾਂ ਜੇ ਵਿਦੇਸ਼ ਵਿੱਚ ਵੀ ਗਏ ਹੋਣ ਉਹਨਾਂ ਕੋਲ ਪਾਸਪੋਰਟ ਇੰਡੀਅਨ ਹੋਵੇ ਤੇ ਉਹਨਾਂ ਦੀ ਵੋਟ ਇੱਥੇ ਜਿਹੜੀ ਆ ਉਹ ਦਰਜ ਕਰਵਾਈ ਜਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਿਰਫ ਇਹ ਹੈ ਕਿ ਜੇ ਉਹ ਵਿਦੇਸ਼ ਵਿੱਚ ਨੇ ਉਹਨਾਂ ਦੇ ਪਾਸਪੋਰਟ ਦੀ ਕਾਪੀ ਦੇਣੀ ਪਏਗੀ ਉਹ ਮਤਲਬ ਦੱਸਣਾ ਪਏਗਾ ਕਿ ਉਹਨਾਂ ਦੇ ਕੋਲ ਅੱਜ ਕੱਲ ਕਿਹੜਾ ਪਾਸਪੋਰਟ ਹੈ ਜੇ ਇੰਡੀਅਨ ਪਾਸਪੋਰਟ ਹੋਵੇ ਤੇ ਵੋਟ ਬਣੇਗੀ ਨਹੀਂ ਤੇ ਨਹੀਂ ਬਣੇਗੀ ਜੇ ਉਹਨਾਂ ਨੇ ਦੂਜੇ ਦੇਸ਼ ਦੀ ਸਿਟੀਜ਼ਨਸ਼ਿਪ ਲੈ ਲਈ ਹੈ ਤੇ ਬਣਾ ਹੀ ਨਹੀਂ ਸਕਦੇ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ ਨੇ ਇਹ ਵੀ ਹੈ ਕਿ ਕੱਲ 25 ਤਰੀਕ ਨੂੰ ਇਹ ਸ਼ੁਰੂ ਹੋਇਆ 24 ਜੁਲਾਈ ਤੱਕ ਇਹ ਚੱਲਣਾ 24 ਜੁਲਾਈ ਤੋਂ ਬਾਅਦ ਇਹਨਾਂ ਨੇ 2-3 ਦਿਨ ਬਾਅਦ ਇਹਦੇ ਤੇ ਫਿਰ ਕੱਚੀ ਸੂਚੀ ਜਿਹੜੀ ਵੋਟਾਂ ਦੀ ਜਾਰੀ ਕਰ ਦੇਣੀ ਆ ਜਦੋਂ ਕੱਚੀ ਸੂਚੀ ਜਾਰੀ ਹੋਈ ਨਾਲੇ ਇਤਰਾਜ ਮੰਗ ਲੈਣੇ ਆ ਕਿ ਕਿਸੇ ਦੀ ਵੋਟ

0: ਨਹੀਂ ਬਣੀ ਤੇ ਉਹ ਵੀ ਇਤਰਾਜ਼ ਕਰ ਲਓ। ਜੇ ਕਿਸੇ ਦੀ ਗਲਤ ਬਣ ਗਈ ਤੁਹਾਡੇ ਮਹੱਲੇ ਚ, ਤੁਹਾਡੇ ਆਂਢ ਗੁਆਂਢ ਸ਼ਿਕਾਇਤ ਕਰਨੀ ਤੇ ਉਹ ਵੀ ਕਰ ਦੇ। ਉਹਦੀਆਂ ਸ਼ਿਕਾਇਤਾਂ ਦੀ ਤੇ ਜਿਹੜੇ ਦਾਅਵਿਆਂ ਦੀ ਪੜਤਾਲ ਹੈ ਉਹ 2 ਮਹੀਨੇ ਦੇ ਅੰਦਰ ਅੰਦਰ ਹੋਣੀ ਆ, ਤੇ ਫਿਰ 1 ਅਕਤੂਬਰ ਨੂੰ ਜਾ ਕੇ ਅਸਲੀ ਵੋਟਰ ਸੂਚੀ ਉਹਨਾਂ ਜਾਰੀ ਕਰ ਦੇਣੀ ਹੈ। ਇਹਦੇ ਦੌਰਾਨ ਹੀ ਇੱਕ ਗੱਲ ਚੱਲ ਪਈ ਕਿ ਸਿਟੀਜ਼ਨਸ਼ਿਪ ਦਾ ਪਰੂਫ ਜਿਹੜਾ ਉਹਦੇ ਚ ਪਾਸਪੋਰਟ ਵੀ ਵਰਤਿਆ ਜਾ ਸਕਦਾ ਕਿ ਨਹੀਂ। ਉਹਨਾਂ ਆਖਿਆ ਜੀ ਪਾਸਪੋਰਟ ਤੁਹਾਡਾ ਇੱਕ ਆਈਡੈਂਟੀਫਿਕੇਸ਼ਨ ਦੇ ਪਰੂਫ ਦੇ ਤੌਰ ਤੇ ਵਰਤਿਆ ਜਾ ਸਕਦਾ, ਇਹ ਸਿਟੀਜ਼ਨਸ਼ਿਪ ਦਾ ਪਰੂਫ ਨਹੀਂ। ਇੱਥੇ ਪਰਸੋਂ ਤੋਂ ਬਹੁਤ ਰੌਲਾ ਪੈ ਰਿਹਾ ਸੀ, ਕੱਲ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ। ਅਸਲ ਚ ਇਹ ਦੋਵਾਂ ਦੇ ਕਾਨੂੰਨ ਹੀ ਅੱਡੋ ਅੱਡ ਹੈ। ਜਿਹੜਾ ਸਿਟੀਜ਼ਨਸ ਐਕਟ ਆ ਉਹ ਇੰਡੀਅਨ ਸਿਟੀਜ਼ਨਸ ਐਕਟ 1955 ਹੈ, 56 ਹੈ, ਤੇ ਜਿਹੜਾ ਪਾਸਪੋਰਟ ਐਕਟ ਆ ਉਹ ਇੰਡੀਅਨ ਪਾਸਪੋਰਟ ਐਕਟ 1967 ਉਹ 67 ਦਾ ਹੈ, ਜਿਹੜਾ ਬਾਅਦ ਚ 78 ਵਿੱਚ ਅਮੈਂਡ ਵੀ ਕੀਤਾ ਗਿਆ। ਇਹ ਦੋਵੇਂ ਅੱਡੋ ਅੱਡ ਨੇ। ਜਿਹੜਾ ਸਿਟੀਜ਼ਨਸ ਐਕਟ ਹੈ ਉਹਦੇ ਵਿੱਚ ਕਿਸੇ ਨੂੰ ਸਿਟੀਜ਼ਨਸ਼ਿਪ ਦੇਣੀ ਕਿ ਨਹੀਂ ਦੇਣੀ ਇਹ ਹੋਮ ਮਿਨਿਸਟਰੀ ਦੇ ਅੰਡਰ ਹੈ, ਪਰ ਜਿਹੜਾ ਪਾਸਪੋਰਟ ਹੈ ਉਹ ਦੇਣਾ ਕਿ ਨਹੀਂ ਦੇਣਾ ਇਹ ਵਿਦੇਸ਼ ਮੰਤਰਾਲਾ ਜਿਹੜਾ ਫੋਰਨ ਮਿਨਿਸਟਰੀ ਉਹਦੇ ਅੰਡਰ ਹੈ। ਰਿਪੋਰਟ ਪੁਲਿਸ ਤੋਂ ਮੰਗ ਸਕਦੇ ਆ, ਪਰ ਦੇਣਾ ਨਾ ਦੇਣਾ ਇਹਨਾਂ ਦਾ ਕੰਮ ਹੈ। ਬਹੁਤ ਸਾਰੀਆਂ ਗੱਲਾਂ ਚ ਇਹਨਾਂ ਚ ਫਰਕ ਹੈ। ਕਈ ਵਾਰੀ ਸਿਟੀਜ਼ਨ ਨਾ ਵੀ ਹੋਵੇ ਤੇ ਉਹਨੂੰ ਪ੍ਰੋਵਿਜ਼ਨਲ ਪਾਸਪੋਰਟ ਜਾਂ ਟਰੈਵਲ ਡਾਕੂਮੈਂਟਸ ਦਿੱਤੇ ਜਾ ਸਕਦੇ ਆ, ਪਰ ਪਾਸਪੋਰਟ ਵੀ 3 ਕਿਸਮ ਦਾ ਹੁੰਦਾ। ਇੱਕ ਆਰਡੀਨਰੀ ਜਿਹੜਾ ਅਸੀਂ ਲੋਕ ਲੈਂਦੇ ਹਾਂ, ਇੱਕ ਸਰਕਾਰੀ ਪਾਸਪੋਰਟ ਜਾਂ ਸਰਕਾਰੀ ਅਧਿਕਾਰੀਆਂ ਨੂੰ ਮਿਲਦਾ, ਇੱਕ ਤੀਸਰਾ ਪਾਸਪੋਰਟ ਡਿਪਲੋਮੈਟਿਕ ਪਾਸਪੋਰਟ ਹੁੰਦਾ ਜਿਹੜੇ ਅੱਡ ਅੱਡ ਅੰਬੈਸੀਆਂ ਤੇ ਹਾਈ ਕਮਿਸ਼ਨਾਂ ਚ ਕੰਮ ਕਰਦੇ ਲੋਕਾਂ ਨੂੰ ਮਿਲਦਾ। ਇਹ 3 ਵੱਖ ਵੱਖ ਕਿਸਮ ਦੇ ਹੁੰਦੇ ਆ, ਉਹ ਸਾਰਾ ਕੁਝ ਇਹ ਤੋਂ ਵੱਖਰਾ। ਫਿਰ ਅਸੀਂ ਆ ਗਏ SIR ਤੇ, ਉਹ ਕੱਲ ਸ਼ੁਰੂ ਹੋ ਗਏ ਆ ਤੇ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਮੁਕੰਮਲ ਕਰਨੀ ਆ। ਇਸ ਤੋਂ ਬਾਅਦ ਸ਼ਿਕਾਇਤਾਂ ਤੇ ਦਾਅਵਿਆਂ ਦੀ ਪੜਤਾਲ ਹੋਵੇਗੀ।
1: ਜੀ ਪਨੂ ਸਾਹਿਬ, ਪੰਜਾਬ ਦੀਆਂ ਚੋਣਾਂ ਦੇ ਵਿੱਚ ਹੁਣ ਬਹੁਤਾ ਸਮਾਂ ਨਹੀਂ ਬਚਿਆ। ਚੰਗਾ ਹੁੰਦਾ ਜੇ ਇਸ ਵੇਲੇ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੁੰਦੀ, ਵਿਰੋਧੀ ਧਿਰ ਸੱਤਾਧਾਰੀ ਧਿਰ ਨੂੰ ਪੁੱਛ ਰਹੀ ਹੁੰਦੀ ਵੀ ਤੁਸੀਂ ਆਪਣੇ ਪੂਰੇ ਕਾਰਜਕਾਲ ਦੇ ਵਿੱਚ ਆਹ ਕੰਮ ਨਹੀਂ ਕੀਤੇ, ਤੇ ਸੱਤਾਧਾਰੀ ਕਹਿ ਰਹੀ ਹੁੰਦੀ ਵੀ ਕਿਉਂ ਨਹੀਂ ਕੀਤੇ, ਉਹ ਦੱਸ ਰਹੇ ਹੁੰਦੇ। ਪਰ ਅਨਫੋਰਚੁਨੇਟਲੀ ਸਿਆਸਤ ਕਿਸੇ ਹੋਰ ਪਾਸੇ ਨੂੰ ਤੁਰ ਪਈ ਹੈ। ਭਗਵੰਤ ਮਾਨ ਦੀ ਜਿਹੜੀ ਵੀਡੀਓ ਜਿਹੜੀ ਅਸੀਂ ਦੇਖੀ ਹੈ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਨਹੀਂ ਹਾਂ ਤੇ ਵਿਰੋਧੀ ਕਹਿ ਰਹੇ ਨੇ ਕਿ ਤੂੰ ਹੀ ਆ, ਉਹ ਮਾਮਲਾ ਇੰਨਾ ਵੱਧ ਗਿਆ ਵੀ ਲੱਗਦਾ ਵੀ ਰੁਕਣ ਦਾ ਨਾਮ ਉਹਨੇ ਲੈਣਾ ਹੀ ਨਹੀਂ ਹੈ। ਕੈਨੇਡਾ ਚ ਇੱਕ ਬੰਦਾ ਬੈਠਾ ਪਿਛਲੇ 8-9 ਘੰਟਿਆਂ ਤੋਂ ਵੀਡੀਓਜ਼ ਹੀ ਪਾਈ ਜਾ ਰਿਹਾ, ਲਗਾਤਾਰ ਸਫਾਈਆਂ ਦੇ ਰਿਹਾ, ਤੇ ਉਸੇ ਦੀ ਵੀਡੀਓ ਭਗਵੰਤ ਮਾਨ ਹੋਰਾਂ ਨੇ 13 ਘੰਟੇ ਪੇਜ ਤੇ ਸ਼ੇਅਰ ਕੀਤੀ ਸੀ। ਉਹਦੇ ਹੱਥ ਵਿੱਚ ਭਗਵੰਤ ਮਾਨ ਦਾ ਮਾਸਕ ਆ। ਜਿਹੜੇ ਲੋਕ ਸੋਸ਼ਲ ਮੀਡੀਆ ਇਨਫਲੂਐਂਸਰ ਕਦੇ ਭਗਵੰਤ ਮਾਨ ਦੇ ਹੱਕ ਦੇ ਵਿੱਚ ਗੱਲਾਂ ਕਰਦੇ ਸੀ, ਉਹਨਾਂ ਦਾ ਵੀ ਇਸ ਵੇਲੇ ਵਿਰੋਧ ਦੇ ਵਿੱਚ ਬੋਲਣ 'ਚ ਪੂਰਾ ਜ਼ੋਰ ਲੱਗਿਆ ਹੋਇਆ। ਸਾਨੂੰ ਤਾਂ ਸਮਝ ਨਹੀਂ ਆ ਰਹੀ ਜੀ ਕੀ ਸੱਚ ਹੈ ਤੇ ਕੀ ਝੂਠ ਹੈ, ਕੀ ਕੁਛ ਹੋ ਰਿਹਾ, ਤੁਸੀਂ ਦੱਸੋ ਜੀ।
0: ਇਹ 2 ਗੱਲਾਂ ਨੇ। ਇੱਕ ਤਾਂ ਹੈ ਕਿ ਜਿਹੜੇ ਭਗਵੰਤ ਮਾਨ ਦੇ ਹੱਕ ਸੀ ਉਹਦੇ ਖਿਲਾਫ ਹੋ ਗਏ, ਤੇ ਦੂਸਰਾ ਵੀ ਹੈ ਕਿ ਕਈ ਉਹਦੇ ਖਿਲਾਫ ਸੀ ਇੱਕਦਮ ਉਹਦੇ ਹੱਕ ਚ ਹੋ ਗਏ। ਇੱਕ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਯੂਟਿਊਬਰ ਹੈ ਜਿਹੜਾ ਲਗਾਤਾਰ ਇਹਦੇ ਭਗਵੰਤ ਮਾਨ ਦੇ ਖਿਲਾਫ ਰਿਹਾ, ਪਰ ਜਦੋਂ ਇਸ ਵੀਡੀਓ ਦਾ ਸਵਾਲ ਆਇਆ ਤੇ ਸਭ ਤੋਂ ਉਹਨੇ ਪਹਿਲਾਂ ਵੀਡੀਓ ਪਾ ਕੇ ਆਖਿਆ ਕਿ ਮੇਰੇ ਕੋਲ ਵੀਡੀਓ ਭੇਜੀ ਗਈ ਸੀ ਤੇ ਮੈਂ ਚੈੱਕ ਕਰਕੇ ਵੇਖ ਕੇ ਕਹਿਤਾ ਸੀ ਭਗਵੰਤ ਮਾਨ ਦੀ ਫੇਕ ਵੀਡੀਓ ਬਣਾਈ ਗਈ। ਉਹ ਕਹਿੰਦਾ ਮੈਨੂੰ ਆਖਿਆ ਗਿਆ ਕਿ ਤੂੰ ਜੋ ਲੈਣਾ ਲੈਦਾ ਤੇ ਤੂੰ ਰਾਤੋਂ ਰਾਤ ਚੜ ਜਾਏਗਾ, ਤੇ ਮੈਂ ਵੀਡੀਓ ਚੜਾਉਣ ਤੋਂ ਨਾ ਕਰਤੀ ਤੇ ਇਹਨਾਂ ਨੇ ਦੂਜੇ ਬੰਦੇ ਤੋਂ ਚਲਵਾ ਦਿੱਤੀ। ਉਹ ਵੀ ਤਾਂ ਬੰਦਾ ਕਹਿੰਦਾ। ਇਹ ਦੋਵੇਂ ਕਿਸਮ ਦੀਆਂ ਗੱਲਾਂ ਅਸੀਂ ਸੁਣਦੇ ਹਾਂ। ਹੁਣ ਕੱਲ ਜਿਹੜੀ ਭਗਵੰਤ ਮਾਨ ਨੇ ਜਾਰੀ ਕੀਤੀ ਉਹਦੇ ਚ ਉਹਨੇ ਵਿਖਾਤਾ ਕਿ ਇੱਕ ਇਹ ਬੰਦਾ ਜਿਹੜਾ ਆਪਣੀ ਗੱਡੀ ਚੱਲਦੀ ਚ ਮਾਸਕ ਵਿਖਾ ਕੇ ਨਾਲ ਦੇ ਨੂੰ ਕਹਿੰਦਾ ਏਦਾਂ ਨੀ ਏਦਾਂ ਕਰਨਾ। ਇੱਕ ਗੱਲ ਭਗਵੰਤ ਮਾਨ ਨੇ ਹੋਰ ਆਖੀ, ਉਹਨੇ ਆਖਿਆ ਕਿ ਮੇਰੇ ਬਚਪਨ ਵਿੱਚ ਇੱਕ ਸੱਟ ਲੱਗ ਗਈ ਸੀ, ਉਹ ਸੱਟ ਦਾ ਕਰਕੇ ਆਪਰੇਸ਼ਨ ਕਰਨਾ ਪਿਆ ਸੀ, ਗਲੇ ਦੇ ਵਿੱਚ ਆਪਰੇਸ਼ਨ ਦਾ ਨਿਸ਼ਾਨ ਬਚਪਨ ਦਾ ਅਜੇ ਤੱਕ ਹੈ, ਤੇ ਇਹਨਾਂ ਨੇ ਜਦੋਂ ਆਹ ਵੀਡੀਓ ਬਣਾਈ ਹੈ ਇਹਨਾਂ ਨੂੰ ਇਸ ਗੱਲ ਦਾ ਖਿਆਲ ਨਹੀਂ ਰਿਹਾ। ਇਹਨਾਂ ਦੀ ਵੀਡੀਓ ਚ ਮੇਰਾ ਗਲਾ ਤੇ ਦਿਸਦਾ ਪਰ ਗਲੇ ਦਾ ਉਹ ਨਿਸ਼ਾਨ ਨਹੀਂ ਦਿਸਦਾ। ਉਹਨੇ ਪੱਤਰਕਾਰ ਨੂੰ ਕੱਲ ਵਿਖਾਇਆ, ਕਹਿੰਦਾ ਆਹ ਦੇਖੋ ਜੀ ਆਹ ਮੇਰੇ ਗਲੇ ਦਾ ਨਿਸ਼ਾਨ ਹੈ ਜਿਹੜਾ ਉਸ ਵੀਡੀਓ ਚ ਹੈ ਨੀ। ਉਹ ਵੀ ਚੀਜ਼ਾਂ ਉਹਨੇ ਵਿਖਾਈਆਂ। ਦੂਸਰਾ ਇਹ ਜਿਹੜਾ ਬੰਦਾ ਉਹਦੀਆਂ ਵੀਡੀਓ ਤੇ ਵੀਡੀਓ ਜਾਰੀ ਕਰੀ ਜਾ ਰਿਹਾ, ਇਸ ਬੰਦੇ ਦੇ ਆਪਣੇ ਬਾਰੇ ਵੀ ਕਈ ਕਿਸਮ ਦੀਆਂ ਵੀਡੀਓ ਜਿਹੜੀਆਂ ਚੱਲ ਰਹੀਆਂ ਨੇ ਵੀ ਇਹ ਹੁਣ ਤੱਕ ਕ੍ਰਾਈਮ ਕਿਹੜੇ ਕੀਤੇ, ਕਿੱਥੇ ਕਿੱਥੇ ਫਸਿਆ, ਕੀ ਕੁਛ ਹੋਇਆ। ਮੈਂ ਇਹਦੇ ਵਿੱਚ ਜਾਂਦਾ ਹੀ ਨੀ ਕਿ ਇਹਦਾ ਆਪਣਾ ਕਿਰਦਾਰ ਕੀ ਆ ਤੇ ਕੀ ਨਹੀਂ। ਮੈਂ ਸੁਣੀਦਾ ਕਿ ਇੱਕ ਵੀਡੀਓ ਗਈ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਸਾਡੇ ਕੋਲ 23 ਪਾਸੇ

0: ਸਿਆ ਤੋਂ ਆਈ ਕਈ ਪਾਸਿਆਂ ਤੋਂ ਜਿਨ੍ਹਾਂ ਨੇ ਭੇਜੀ ਵੈਸਟ ਇੰਡੀਅਨ ਟੈਸਟ ਹੋਣਗੇ ਜਿਨ੍ਹਾਂ ਦੀ ਕੋਈ ਦਿਲਚਸਪੀ ਹੋਈ ਉਹਨਾਂ ਨੇ ਭੇਜੀ ਐਵੇਂ ਜਣਾਖਣਾ ਤੋਂ ਉੱਠ ਕੇ ਭੇਜਦਾ ਨੀ ਉਹਦੀ ਉਹਨਾਂ ਨੇ ਪੜਤਾਲ ਕਰਾ ਲਈ ਫੋਰੈਂਸਿਕ ਜਾਂਚ ਪੰਜਾਬ ਚੋਂ ਨੀ ਕਰਵਾਈ ਕਹਿੰਦੇ ਬਾਹਰੋਂ ਬਹੁਤ ਦੂਰ ਦੇ ਕਿਸੇ ਸੂਬੇ ਤੋਂ ਜਾ ਕੇ ਕਰਵਾ ਲਈ ਤਾਂ ਕਿ ਇੱਥੇ ਪਤਾ ਨੀ ਲੱਗੇ ਉਹ ਰਿਪੋਰਟ ਉਹਨਾਂ ਨੇ ਜਾਰੀ ਕਰਤੀ ਪਰ ਇਹਦੇ ਤੋਂ ਬਾਅਦ ਜਿਹੜੀ ਇਹਨਾਂ ਕੋਲ ਸੀ ਉਹੀ ਇੱਕ ਕਾਪੀ ਇਹਨਾਂ ਨੇ ਆਪਣੇ ਤੌਰ ਤੇ ਉਹਦੀ ਜਾਂਚ ਕਰਵਾ ਕੇ ਰਿਪੋਰਟ ਜਾਰੀ ਕਰਤੀ ਉਹਨਾਂ ਨੇ ਆਖਿਆ ਭਗਵੰਤ ਮਾਨ ਹੀ ਆ ਇਹਨਾਂ ਨੇ ਆਖਿਆ ਭਗਵੰਤ ਮਾਨ ਬਿਲਕੁਲ ਨੀ ਕਿਉਂਕਿ ਇਹਦਾ ਤੇ ਉਸ ਬੰਦੇ ਕਲਾਕਾਰ ਦਾ ਜਿਹਨੇ ਭਗਵੰਤ ਮਾਨ ਦੀ ਐਕਟਿੰਗ ਕੀਤੀ ਹੈ ਉਹਦਾ ਇਹਨਾਂ ਦੋਵਾਂ ਦਾ ਆਪੋ ਵਿੱਚ 2 ਇੰਚ ਦਾ ਕੱਦ ਦਾ ਫਰਕ ਹੈ ਇੱਕ ਗੱਲ ਹੋਰ ਭਗਵੰਤ ਮਾਨ ਨੇ ਆਖੀ ਕਿ ਇਹ ਕਹਿੰਦੇ ਆ ਕਿ ਇਹ ਵੀਡੀਓ 2018-19 ਦੀ ਆ 2018-19 ਚ ਉਹ ਕਹਿੰਦੇ ਕੈਨੇਡਾ ਚ ਭਗਵੰਤ ਮਾਨ ਗਿਆ ਤੇ ਸਾਰਾ ਕੁਝ ਉੱਥੇ ਹੋਟਲ ਦੇ ਇੱਕ ਕਮਰੇ ਚ ਕੀਤਾ ਗਿਆ ਭਗਵੰਤ ਮਾਨ ਕਹਿੰਦਾ ਮੇਰੇ ਪਾਸਪੋਰਟ ਸਾਰੇ ਚੈੱਕ ਕਰ ਲੋ 2016 ਤੋਂ ਬਾਅਦ ਤਾਂ ਮੈਂ ਕੈਨੇਡਾ ਹੀ ਨੀ ਗਿਆ ਤੇ 2018-19 ਚ ਵੀਡੀਓ ਕਿੱਥੋਂ ਬਣ ਗਈ ਜੇ ਆਹ ਗੱਲ ਸੱਚੀ ਹੋਵੇ ਤੇ ਵੀਡੀਓ ਨੂੰ ਝੂਠੀ ਸਾਬਤ ਕਰਨ ਦਾ ਇੱਕ ਹੋਰ ਕਾਰਨ ਬਣ ਜਾਂਦਾ ਇਸ ਤਰ੍ਹਾਂ ਉਹਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ ਜਿਹਨਾਂ ਚ ਕੱਲ ਦੀ ਕੰਟਰੋਵਰਸੀ ਇਹੋ ਜਿਹੀ ਬਣ ਗਈ ਆ ਉਹ ਕਿਸੇ ਪਾਸੇ ਲੱਗਣੀ ਚਾਹੀਦੀ ਹੈ ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹ ਵੀ ਇੰਨੀ ਤੇਜ਼ੀ ਚ ਇਸ ਵੇਲੇ ਪਤਾ ਨੀ ਕਿਉਂ ਇੰਨੀ ਕਾਹਲੀ ਚ ਆ ਕਿ ਮੈਂ ਆਹ ਵੀ ਕਰ ਦੇਣਾ ਆਹ ਵੀ ਕਰ ਦੇਣਾ ਫਟਾਫਟ ਉਹ ਆਪਣੇ ਆਰਡਰ ਜਾਰੀ ਕਰੀ ਜਾਂਦੇ ਆ ਪਰਸੋਂ ਇੱਕ ਚਿੱਠੀ ਉਹਨਾਂ ਪ੍ਰੈਸ ਨੂੰ ਜਾਰੀ ਕਰ ਦਿੱਤੀ ਸੀ ਕਿ ਤੁਸੀਂ ਐਡੀ ਵੱਡੀ ਘਟਨਾ ਨੂੰ ਮੀਡੀਆ ਚ ਬਲੈਕਆਊਟ ਕੀਤਾ ਤੁਸੀਂ ਛਾਪਦੇ ਨੀ ਅੱਜ ਤੱਕ ਕਦੇ ਅਕਾਲ ਤਖ਼ਤ ਸਾਹਿਬ ਤੋਂ ਮੀਡੀਆ ਵਾਸਤੇ ਇਹੋ ਜਿਹੀ ਚਿੱਠੀ ਜਿਹੜੀ ਜਾਰੀ ਨਹੀਂ ਸੀ ਕੀਤੀ ਗਈ ਨਾ ਰਿਕੁਐਸਟ ਦੇ ਰੂਪ ਵਿੱਚ ਨਾ ਦਬਕੇ ਦੇ ਰੂਪ ਵਿੱਚ ਅਕਾਲ ਤਖ਼ਤ ਇਸ ਤਰ੍ਹਾਂ ਕਦੇ ਵੀ ਮੀਡੀਆ ਨੂੰ ਆਦੇਸ਼ ਨਹੀਂ ਸੀ ਦਿੰਦਾ ਹੁੰਦਾ ਜਾਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਆਹ ਤੁਹਾਡੇ ਲਈ ਚੰਗਾ ਨਹੀਂ ਤੇ ਆਹ ਮਾੜਾ ਤੇ ਬੜਾ ਅਫਸੋਸਨਾਕ ਹੈ ਬਹੁਤ ਸਾਰੇ ਲੋਕ ਹੈਰਾਨ ਸੀ ਕੱਲ ਇਹਨਾਂ ਨੇ ਵੱਖ ਵੱਖ ਚਿੱਠੀਆਂ ਜਾਰੀ ਕਰਕੇ ਕਿਸੇ ਚਿੱਠੀ ਚ 19 MLA ਕਿਸੇ ਚ 18 MLA ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲਗਭਗ ਸਾਰੇ MLA ਪਾਤੇ ਆ ਜਿਹੜਾ ਸੰਜੀਵ ਅਰੋੜਾ ਇਸ ਵੇਲੇ ਜੇਲ੍ਹ ਚ ਬੈਠਾ ਉਹਨੂੰ ਵੀ ਕਹਿਤਾ 29 ਤਰੀਕ ਨੂੰ ਆ ਕੇ ਪੇਸ਼ ਹੋ ਇਹਦੇ ਵਿੱਚ ਹੀ ਕਾਂਗਰਸ ਦੇ ਸਾਰੇ MLA ਪਾਤੇ ਆ ਇਹਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਜਿਹੜਾ ਇਹ ਹੈਗਾ ਮਨਪ੍ਰੀਤ ਸਿੰਘ ਅਯਾਲੀ ਇਹਦਾ ਨਾਮ ਹੀ ਪਾਤਾ ਇਹਨਾਂ ਸਾਰਿਆਂ ਦੇ ਨਾਂ ਪਾਤੇ ਆ ਭਾਜਪਾ ਵਾਲੇ ਬਚ ਜਾਣਗੇ ਕਿਉਂਕਿ ਦੋਵੇਂ ਹਿੰਦੂ ਨੇ ਤੇ ਉਹਨਾਂ ਨੂੰ ਫਰਕ ਨੀ ਪੈਂਦਾ ਉਹ ਪਾਸੇ ਰਹਿ ਜਾਣਗੇ ਸ਼ਾਇਦ ਉਹਨਾਂ ਦੇ ਨਾਮ ਹੀ ਪਾਤੇ ਹੁਣ ਮੈਂ ਸਾਰੀ ਲਿਸਟ ਤਾਂ ਪੜ੍ਹੀ ਨੀ ਇਹਨਾਂ ਨੇ ਉਹ 5-7 ਚਿੱਠੀਆਂ ਕੱਢ ਦਿੱਤੀਆਂ ਜਿਹਨਾਂ ਦੇ ਵਿੱਚ ਕਿਸੇ ਚ 18 ਨਾਂ ਨੇ ਕਿਸੇ ਚ 19 ਨਾਂ ਨੇ ਲਗਭਗ ਸਾਰੇ ਕਵਰ ਕੀਤੇ ਪਏ ਉਹਦਾ ਸਾਰਿਆਂ ਨੂੰ ਸੱਦਿਆ ਗਿਆ ਸਭ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦਾ ਕਾਂਗਰਸ ਲੀਡਰ ਦਾ ਬਿਆਨ ਆਇਆ ਤੇ ਨਿਮਾਣੇ ਸਿੱਖ ਦੇ ਤੌਰ ਤੇ ਮੈਂ ਤਾਂ ਪੇਸ਼ ਹੋਊਗਾ ਕਾਂਗਰਸ ਪਾਰਟੀ ਤਾਂ ਪੇਸ਼ ਹੋਵੇਗੀ ਤੇ ਉਹਦੇ ਉੱਤੇ ਭਗਵੰਤ ਮਾਨ ਨੇ ਆਖਿਆ ਇਹਨਾਂ ਨੂੰ ਸਾਰਿਆਂ ਨੂੰ ਹੁਣ ਅਕਾਲ ਤਖ਼ਤ ਤੇ ਨਿਮਾਣੇ ਬਣ ਕੇ ਪੇਸ਼ ਹੋਣ ਦਾ ਚੇਤਾ ਆ ਗਿਆ ਪਰ ਇਹ ਉਹੀ ਪਾਰਟੀ ਹੈ ਜਿਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਤੋਪਾਂ ਲਾ ਲਾ ਕੇ ਗੋਲੇ ਮਾਰ ਮਾਰ ਕੇ ਅਕਾਲ ਤਖ਼ਤ ਢਾਇਆ ਸੀ ਉਦੋਂ ਨੀ ਸੀ ਅਕਾਲ ਤਖ਼ਤ ਦੇ ਸਤਿਕਾਰ ਦਾ ਚੇਤਾ ਅੱਜ ਤੱਕ ਕਦੇ ਕਾਂਗਰਸ ਪਾਰਟੀ ਨੇ ਨਿਮਾਣੇ ਸਿੱਖ ਦੇ ਤੌਰ ਤੇ ਇਹਨਾਂ ਲੀਡਰ ਨੇ ਅਕਾਲ ਤਖ਼ਤ ਤੇ ਜਾ ਕੇ ਮਾਫ਼ੀ ਮੰਗੀ ਹੈ ਕਿ ਸਾਡੇ ਤੋਂ ਉਦੋਂ ਵੱਡਾ ਵੱਡਾ ਪਾਪ ਹੋ ਗਿਆ ਸੀ ਉਦੋਂ ਕਹਿੰਦੇ ਵੀ ਇਹਨਾਂ ਨੂੰ ਚੇਤਾ ਆ ਗਿਆ ਕਿ ਅਸੀਂ ਉੱਥੇ ਜਾ ਕੇ ਤੇ ਆਪਣੀ ਭੁੱਲ ਬਖਸਾਉਣੀ ਹੈ ਕਹਿੰਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਣ ਡੀਆਂ ਨੇ ਇਹ ਰਾਜਨੀਤਿਕ ਤੌਰ ਤੇ ਇਹੀ ਗੱਲ ਅਕਾਲੀਆਂ ਦੇ ਵਿੱਚੋਂ ਹੁਣ ਜਿਹੜੇ ਇਸ ਤਰ੍ਹਾਂ ਗੱਲਾਂ ਕਰਦੇ ਆ ਉਹਨਾਂ ਦਾ ਵੀ ਉਹਨੇ ਆਖਿਆ ਕਿ ਜਦੋਂ ਸੌਦੇ ਵਾਲੇ ਨੂੰ ਕਿੰਨਾ ਮੰਗੀ ਮਾਫ਼ੀ ਦਿੱਤੀ ਗਈ ਅਕਾਲ ਤਖ਼ਤ ਸਾਹਿਬ ਤੋਂ ਤੇ ਉਸ ਮਾਫ਼ੀ ਨੂੰ ਸੰਗਤ ਦੇ ਦਬਾਅ ਥੱਲੇ ਵਾਪਸ ਲੈਣਾ ਪਿਆ ਜਦੋਂ ਇਹ ਗੱਲਾਂ ਸਾਹਮਣੇ ਆ ਗਿਆ ਕਿ ਪੰਜਾਬ ਤਖ਼ਤ ਸਾਹਿਬ ਇੱਕੋ ਗੱਡੀ ਸਾਫ਼ ਸਰਾ ਕੇ ਬਿਠਾ ਕੇ ਚਲੇ ਜਾ ਕੇ ਮੁੱਖ ਮੰਤਰੀ ਦੀ ਕੋਠੀ ਹੁਕਮ ਦਿੱਤਾ ਗਿਆ ਕਿ ਹਿੰਦੀ ਦਾ ਰੁਕਾ ਲੈ ਜਾਓ ਤੇ ਇਸ ਰੁਕੇ ਦੀ ਤੁਸੀਂ ਮਾਫ਼ੀ ਬਣਾ ਕੇ ਤੇ ਮਾਮਲਾ ਖਤਮ ਕਰੋ ਕਿ ਉਦੋਂ ਨੀ ਸੀ ਚੇਤਾ ਸਤਿਕਾਰ ਦਾ ਅਕਾਲ ਤਖ਼ਤ ਦਾ ਸਤਿਕਾਰ ਕੀ ਹੁੰਦਾ ਉਹਨੇ ਵੀ ਇਹਨਾਂ ਸਾਰਿਆਂ ਨੂੰ ਬਹੁਤ ਕੁਛ ਆਖਿਆ ਉਹਨੇ ਭਾਜਪਾ ਵਾਲੇ ਵੀ ਆਖਿਆ ਚਲੋ ਉਹ ਆਪਣੀ ਥਾਂ ਤੇ ਜੋ ਉਹਨੇ ਜਵਾਬ ਦੇਣਾ ਦੇਵੇ ਇੱਕ ਗੱਲ ਉਹ ਨੋਟ ਕਰਨ ਵਾਲੀ ਆ ਉਹ ਸੁਪਰੀਮ ਇਹ ਇੱਕ ਮੁੱਖ ਮੰਤਰੀ ਅਜੇ ਵੀ ਲੋਕਾਂ ਚ ਜਾ ਰਿਹਾ ਰੈਲੀਆਂ ਕੁਝ ਸਰਕਾਰੀ ਪ੍ਰੋਗਰਾਮ ਨੇ ਕੁਝ ਗੈਰ ਸਰਕਾਰੀ ਪ੍ਰੋਗਰਾਮ ਵੀ ਉਹ ਜਿੱਥੇ ਜਿੱਥੇ ਕਰਦਾ ਉਹਨਾਂ ਚ ਰੈਲੀਆਂ ਉਹਦੀਆਂ ਪੂਰੀਆਂ ਉਸੇ ਤਰ੍ਹਾਂ ਭਰੀ ਜਾਂਦੀਆਂ ਭੀੜ ਉਸੇ ਤਰ੍ਹਾਂ ਹੋਈ ਜਾਂਦੀ ਹੈ ਇਹ ਜਿਹੜਾ ਆਖਣਾ ਇਹਦਾ ਬਹੁਤ ਵੱਡਾ ਅਸਰ ਪਵੇਗਾ ਅਸਲ ਵੋਟਾਂ ਚ ਜਾ ਕੇ ਕਿੱਦਾਂ ਪੈਂਦਾ ਮੈਨੂੰ ਨੀ ਪਤਾ ਪਰ ਇਸ ਵੇਲੇ ਤਾਂ ਇਹ ਆ ਕਿ ਲੋਕ ਪੂਰੀ ਤਰ੍ਹਾਂ ਵੰਡੇ ਪਏ ਆ ਇੱਕ ਧਿਰ ਉਹ ਆ ਜਿਹੜੀ ਪੂਰੀ ਤਰ੍ਹਾਂ ਭਗਵੰਤ ਮਾਨ ਦੇ ਖਿਲਾਫ ਹੈ ਇੱਕ ਉਹ ਆ ਜਿਹੜੀ ਪੂਰੀ ਤਰ੍ਹਾਂ ਭਗਵੰਤ ਮਾਨ ਦੇ ਹੱਕ ਚ ਆ ਬਾਕੀ ਸਮਾਂ ਦੱਸੇ
1: ਜੀ ਆਪਾਂ ਸਭ ਗੱਲ ਅਹਿਮਦਾਬਾਦ ਏਅਰਪੋਰਟ ਦੀ ਕਰਦੇ ਹਾਂ। ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਬਹੁਤ ਵੱਡਾ ਉੱਥੇ ਹਾਦਸਾ ਵਾਪਰਿਆ ਸੀ ਤੇ ਇਸ ਵਾਰ ਜੂਨ ਦੇ

0: ਫਿਰ ਏਅਰਪੋਰਟ ਚਰਚਾ ਦੇ ਵਿੱਚ ਆ ਗਿਆ ਕਿਉਂਕਿ ਇਸ ਏਅਰਪੋਰਟ ਤੇ ਟੈਕਸੀ ਵੇ ਤੇ ਦੋ ਜਹਾਜ਼ ਆਮੋ ਸਾਹਮਣੇ ਟਕਰਾਉਣ ਤੋਂ ਮਸੀ ਬਚੇ ਨੇ, ਟੱਕਰ ਹੁੰਦੀ ਹੁੰਦੀ ਬਚੀ ਹੈ, ਕੀ ਹੋਇਆ ਜੀ ਉੱਥੇ?
1: ਸੁਨੀਲ, ਸਾਡੇ ਬਹੁਤ ਸਾਰੇ ਸਰੋਤੇ ਇਹੋ ਜਿਹੇ ਹੋਣਗੇ ਜਿਹੜੇ ਜਹਾਜ਼ਾਂ ਤੇ ਸਫ਼ਰ ਤਾਂ ਕਰਦੇ ਆ ਪਰ ਉਹਨਾਂ ਨੂੰ ਏਅਰਪੋਰਟ ਦੀ ਬਣਤਰ ਦਾ ਇਹਨਾਂ ਤੇ ਪਤਾ ਹੋ ਕਿ ਡਿਪਾਰਚਰ ਕਿੱਧਰ ਆ, ਅਰਾਈਵਲ ਕਿੱਧਰ ਆ, ਚੈੱਕ ਇਨ ਕਿੱਧਰ ਆ, ਸਿਕਿਉਰਿਟੀ ਕਿੱਧਰ ਆ, ਇਮੀਗ੍ਰੇਸ਼ਨ ਕਿੱਧਰ ਆ ਤੇ ਗੇਟ ਕਿੱਥੋਂ ਫੜੀਦਾ। ਪਰ ਜਿਹੜਾ ਰਨਵੇ ਤੇ ਗੇਟ ਦੇ ਵਿਚਾਲੇ ਰਸਤਾ ਜਿੱਥੇ ਜਹਾਜ਼ ਗੇਟਵੇ ਤੋਂ ਹੌਲੀ ਹੌਲੀ ਤੁਰਿਆ ਜਾਂਦਾ ਰਨਵੇ ਤੱਕ, ਉਹ ਜਿਹੜੀਆਂ ਸੜਕਾਂ ਦੋ ਤਿੰਨ ਕਈ ਵਾਰੀ 10-12 ਵੀ ਹੁੰਦੀਆਂ ਲੰਘਣੀਆਂ ਪੈਂਦੀਆਂ, ਉਹ ਸਾਰੀਆਂ ਨੂੰ ਟੈਕਸੀ ਵੇ ਕਹਿੰਦੇ ਆ। ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਇਹ ਨੀ ਪਤਾ ਕਿ ਇਹ ਟੈਕਸੀ ਵੇ ਹੁੰਦਾ। ਉਹ ਜਦ ਤੱਕ ਰਨਵੇ ਤੇ ਜਹਾਜ਼ ਚਲਾ ਨੀ ਜਾਂਦਾ, ਸਾਈਡ ਦੀਆਂ ਸੜਕਾਂ ਤੇ ਆ, ਉਹਨਾਂ ਚਿਰ ਤੱਕ ਕਹਿੰਦੇ ਆ ਟੈਕਸੀ ਕਰ ਰਿਹਾ ਜਹਾਜ਼ ਟੈਕਸੀ ਵੇ ਤੇ

0: 50 ਦੀ ਸਪੀਡ ਰਹਿ ਜਾਂਦੀ ਆ ਉਦੋਂ ਜਹਾਜ਼ ਉਸ ਸੜਕ ਤੋਂ ਖੱਬੇ ਜਾਂ ਸੱਜੇ ਦਾ ਜਿਹੜਾ ਐਗਜਿਟ ਉਹਨੂੰ ਦੱਸਿਆ ਜਾਵੇ ਉਸ ਐਗਜਿਟ ਤੋਂ ਮੋੜ ਦਿੰਦਾ ਪਰ ਉਹਦੀ ਸਪੀਡ ਉਦੋਂ ਕਾਫੀ ਹੁੰਦੀ ਆ। ਦੂਸਰੇ ਪਾਸੇ ਜਿਹੜੇ ਜਹਾਜ਼ ਨੇ ਗੇਟ ਤੋਂ ਲੈਂਡ ਕਰ ਉਧਰ ਨੂੰ ਰਨਵੇ ਵੱਲ ਜਾਣਾ ਕਿ ਉੱਥੋਂ ਜਾ ਕੇ ਮੈਂ ਫਲਾਈਟ ਲੈਣਾ ਤੇ ਉੱਡਾਂ ਉਹ ਜਦ ਜਾਂਦਾ ਉਹ ਵੀ 20-25-30 ਦੀ ਸਪੀਡ ਤੇ ਜਾਂਦਾ ਪਰ ਉਹਦੀ ਸਪੀਡ ਘੱਟਦੀ ਹੈ ਜਿਹੜਾ ਹੁਣੇ ਉੱਡਦਾ ਉੱਡਦਾ ਆਇਆ ਤੇ ਲੈਂਡ ਕੀਤਾ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ। ਕੱਲ ਹੋਇਆ ਏ ਕਿ ਉੱਥੇ ਇੱਕ ਕੰਪਨੀ ਦਾ ਜਹਾਜ਼ ਲੈਂਡ ਕੀਤਾ ਤੇ ਲੈਂਡ ਕਰਕੇ ਫੁੱਲ ਸਪੀਡ ਤੇ ਆਉਂਦੇ ਆਉਂਦੇ ਸਪੀਡ ਘਟਾ ਕੇ ਜਿਹੜਾ ਐਗਜਿਟ ਨੂੰ ਦਿੱਤਾ ਸੀ ਉੱਥੋਂ ਨੇ ਮੁੜਦਾ ਸੀ ਉਹ ਉਸ ਐਗਜਿਟ ਤੋਂ ਮੁੜਨ ਲੱਗਾ ਤੇ ਅੱਗੋਂ ਏਅਰ ਇੰਡੀਆ ਦਾ ਜਹਾਜ਼ ਜਿਹੜਾ ਸੀ ਉਹਨੇ ਜਾਣਾ ਹੋਰ ਪਾਸੇ ਸੀ ਗਲਤੀ ਨਾਲ ਉਸੇ ਟੈਕਸੀ ਵੇ ਤੇ ਯਾਨੀ ਸਾੜੀ ਵਾਲੀ ਸੜਕ ਤੇ ਉਹ ਵੀ ਆ ਗਿਆ। ਹੁਣ ਜੇ ਦੋਵੇਂ ਆਮੋ ਸਾਹਮਣੇ ਜਿੱਦਾਂ ਆ ਗਏ ਸੀ ਇੱਕਦਮ ਯੂ ਟਰਨ ਦੇ ਕੇ ਬਚਾ ਨਾ ਲਿਆ ਜਾਂਦਾ ਤੇ ਉੱਥੇ ਤਾਂ ਕੱਲ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਐਕਸੀਡੈਂਟ ਬੜਾ ਵੱਡਾ ਹੋ ਸਕਦਾ ਸੀ। ਉਸ ਐਕਸੀਡੈਂਟ ਤੋਂ ਇੱਕ ਵਾਰ ਤਾਂ ਇਹ ਬਚ ਗਏ ਪਰ ਕਿੰਨੀ ਕੁ ਵਾਰ ਬਚਣਗੇ। ਅਜੇ 2 ਦਿਨ ਪਹਿਲਾਂ ਇਹਨਾਂ ਦਾ ਜਹਾਜ਼ ਗਲਤੀ ਨਾਲ ਪਾਕਿਸਤਾਨ ਤੇ ਜਾ ਵੜਿਆ ਸੀ। ਏਅਰਲਾਈਨ ਜਿਹੜੀ ਏਅਰ ਇੰਡੀਆ ਇਹਦੇ ਪਾਇਲਟ ਇਸ ਤਰ੍ਹਾਂ ਦੀਆਂ ਗਲਤੀਆਂ ਕਿਉਂ ਕਰਦੇ ਆ ਜਿਹੜੀਆਂ ਗਲਤੀਆਂ ਹੋਰ ਕਿਤੇ ਨਹੀਂ ਹੋ ਰਹੀਆਂ। ਏਅਰ ਇੰਡੀਆ ਨੂੰ ਆਪਣਾ ਸਰਬੰਧ ਸਾਰਾ ਪ੍ਰਬੰਧ ਜਿਹੜਾ ਉਹਨੂੰ ਕੱਸ ਕੇ ਰੱਖਣਾ ਚਾਹੀਦਾ। ਇਹਨਾਂ ਦੀਆਂ ਮੈਨੇਜਮੈਂਟ ਦੀਆਂ ਇਹ ਕਮੀਆਂ ਕਮਜ਼ੋਰੀਆਂ ਜਾਂ ਇਹਨਾਂ ਦੇ ਪਾਇਲਟਸ ਦੀਆਂ ਜਿਹੜੀਆਂ ਗਲਤੀਆਂ ਨੇ ਕਿਸੇ ਦਿਨ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੀਆਂ। ਅੱਗੇ ਅਹਿਮਦਾਬਾਦ ਦਾ ਪਿਛਲੇ ਸਾਲ ਦਾ ਹਾਦਸਾ ਲੋਕਾਂ ਨੂੰ ਭੁੱਲਿਆ ਨਹੀਂ, ਕੱਲ ਉਹ ਦੁਬਾਰਾ ਹੁੰਦਾ ਹੁੰਦਾ ਬੜੀ ਮੁਸ਼ਕਿਲ ਬਚਿਆ।
1: ਜੀ ਪਨੂ ਸਾਹਿਬ, ਰਾਮ ਮੰਦਿਰ ਤੇ ਜਿਹੜੀ ਚੋਰੀ ਦਾ ਮਾਮਲਾ ਉਹਦੀ ਤਕਰੀਬਨ ਅਸੀਂ ਰੋਜ਼ ਹੀ ਗੱਲ ਕਰਦੇ ਹਾਂ ਕਿਉਂਕਿ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ। ਹੁਣ ਅੱਜ ਦੀ ਅਪਡੇਟ ਇਹ ਹੈ ਕਿ ਪਰਚਾ ਜਿਹੜਾ ਉਹ ਦਰਜ ਹੋਇਆ ਸੀ, ਤੁਹਾਡੇ ਕੋਲ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਹੜੇ ਬੇਸ ਤੇ ਪਰਚਾ ਦਰਜ ਹੋਇਆ ਤੇ ਕਿਹਨਾਂ ਦੇ ਖਿਲਾਫ ਹੋਇਆ ਜੀ?
0: ਸੁਨੀਲ, ਉੱਥੇ ਪਰਚਾ ਦਰਜ ਹੋਣਾ ਸੀ ਜਿਹੜੀ ਇੱਕ SIT ਬਣਾਈ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨੇ ਆਪਣੀ ਪੜਤਾਲ ਤੋਂ ਬਾਅਦ ਪਰਸੋਂ ਰਿਪੋਰਟ ਦੇ ਦਿੱਤੀ ਸੀ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਲਿਖ ਦਿੱਤਾ ਸੀ ਕਿ ਫਲਾਨੇ ਫਲਾਨੇ ਲੋਕ ਜਿਹੜੇ ਇੱਥੋਂ ਚੜਾਵੇ ਦੀ ਚੋਰੀ ਚ ਸ਼ਾਮਲ ਆ। ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ CCTV ਫੁਟੇਜ ਵੇਖੀ ਹੈ, ਫਲਾਨੇ ਫਲਾਨੇ ਬੰਦੇ ਆਉਂਦੇ ਸੀ, ਜਦੋਂ ਜਾਂਦੇ ਸੀ ਉਹਨਾਂ ਦੇ ਹੱਥ ਚ ਕੋਈ ਨਾ ਕੁਝ ਹੁੰਦਾ ਸੀ। ਉਹਨਾਂ ਦੀਆਂ ਸਰਗਰਮੀਆਂ ਬੜੀਆਂ ਸ਼ੱਕੀ ਸਨ ਵੀ ਉਹ ਕਿੱਦਾਂ ਆਉਂਦੇ ਸੀ ਤੇ ਕਿੱਦਾਂ ਜਾਂਦੇ ਸੀ। ਇਹ ਸਾਰੀਆਂ ਗੱਲਾਂ ਜਦੋਂ ਨੋਟ ਕੀਤੀਆਂ ਗਈਆਂ ਤੇ ਉਹਨਾਂ ਦੇ ਨੋਟਿਸ ਤੋਂ ਬਾਅਦ ਇਹ ਫਿਰ ਉਸੇ ਵੇਲੇ ਸਾਰੇ ਪਾਸੇ ਤੋਂ ਮੰਗ ਉੱਠੀ ਕਿ ਇੰਨੇ ਦਿਨ ਹੋ ਗਏ ਰੌਲਾ ਪੈਂਦੇ ਤੋਂ, 12-1400 ਕਰੋੜ ਰੁਪਏ ਦਾ ਘਪਲਾ ਹੋ ਗਿਆ ਰਾਮ ਮੰਦਿਰ ਦੇ ਗੋਲਕ ਦੇ ਵਿੱਚੋਂ ਚੜਾਵੇ ਚ, ਤੇ ਤੁਸੀਂ ਹੁਣ ਤੱਕ ਇਹਦੇ ਬਾਰੇ ਕੋਈ ਕੇਸ ਕਿਉਂ ਨੀ ਦਰਜ ਕਰਾਉਂਦੇ? ਜਦੋਂ ਇਹ ਗੱਲ ਆਈ ਕੇਸ ਕਿਉਂ ਨੀ ਦਰਜ ਕਰਾਉਂਦੇ, ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਚਲਾ ਗਿਆ ਤੇ ਸੁਪਰੀਮ ਕੋਰਟ ਵਿੱਚ ਮੰਗ ਕੀਤੀ ਗਈ ਇਹਨਾਂ ਨੂੰ ਆਖੋ ਕੇਸ ਦਰਜ ਕਰਾਉਣ। ਇਹਨਾਂ ਨੇ ਪਹਿਲਾਂ ਤਾਂ ਨਹੀਂ ਸ਼ਿਕਾਇਤ ਕਰਾਤਾ, ਜਵਾਬ ਇਹਨਾਂ ਦਾ ਇਹ ਆ ਕਿ ਅਸੀਂ ਕਰਾ ਹੀ ਦੇਣਾ ਸੀ, ਸੁਪਰੀਮ ਕੋਰਟ ਜਾਣ ਦੀ ਤਾਂ ਲੋੜ ਨਹੀਂ ਸੀ, ਅਸੀਂ SIT ਬਣਾਈ ਸੀ ਜਿਹੜੇ ਕੇਸ ਦੀ ਪਹਿਲਾਂ ਕੇਸ ਦਰਜ ਕੀਤਾ ਜਾਵੇ। ਹੁਣ SIT ਨੇ ਮੁੱਢਲੀ ਰਿਪੋਰਟ ਬਣਾ ਲਈ ਆ, ਉਸ ਰਿਪੋਰਟ ਦੇ ਆਧਾਰ ਤੇ ਅਸੀਂ ਕੇਸ ਦਰਜ ਕਰ ਲਿਆ। ਜਿਹਨਾਂ ਤੇ ਕੇਸ ਦਰਜ ਕੀਤਾ ਗਿਆ ਉਹ ਆਮ ਤੌਰ ਤੇ ਚੜਾਵੇ ਨਾਲ ਸੰਬੰਧਿਤ ਨੇ, ਸਾਰੇ ਬੰਦੇ ਚੜਾਵੇ ਦਾ ਪ੍ਰਬੰਧ ਕਰਦੇ ਸੀ, ਕੁਝ ਉਹਨਾਂ ਚੋਂ ਚੜਾਵੇ ਵਾਲੀ ਕਮੇਟੀ ਦੇ ਮੈਂਬਰ ਸਨ, ਸੰਭਾਲਣ ਵਾਲੇ ਦੇ ਕੁਛ ਉਹਨਾਂ ਦੇ ਰਿਸ਼ਤੇਦਾਰ ਸਨ। ਮੈਂ ਪਹਿਲਾਂ ਵੀ ਦੱਸਿਆ ਸੀ ਇਹਨਾਂ ਚ

0: ਕਿ ਕੁਛ ਲੋਕਾਂ ਨੇ ਆਪਣੇ ਭਾਣਜੇ ਜਾਂ ਭਤੀਜੇ ਜਾਂ ਇਸ ਤਰ੍ਹਾਂ ਦੇ ਲੋਕ ਵੀ ਇਹ ਸ਼ਾਮਿਲ ਕਰ ਲਏ ਸੀ। ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਉੱਥੇ ਸੋਨਾ ਅਤੇ ਚਾਂਦੀ ਚੜਾਇਆ ਜਾਂਦਾ ਸੀ, ਦੱਖਣ ਦੇ ਲੋਕ ਤਾਂ ਗਹਿਣੇ ਬਹੁਤ ਚੜਾਉਂਦੇ ਆ ਭਗਵਾਨ ਨੂੰ, ਉਹਨਾਂ ਜਿਹੜੇ ਚੜਾਏ ਸਨ ਉਹਨਾਂ ਦੇ ਸੋਨੇ ਚਾਂਦੀ ਵਾਲੇ ਉਹ ਗਹਿਣੇ ਵੀ ਵਿੱਚੋਂ ਗਾਇਬ ਹੋ ਗਏ ਤੇ ਲੱਭਦੇ ਨਹੀਂ ਸਨ। ਉਹਨਾਂ ਦਾ ਨਾਂ ਲੱਭਣਾ ਦੱਸਦਾ ਸੀ ਕਿ ਬਿਲਕੁਲ ਸਿੱਧੇ ਤੌਰ ਤੇ ਚੋਰੀ ਹੋਈ ਹੈ, ਪੜਤਾਲ ਹੋਈ ਤੇ ਕੁਛ ਚੀਜ਼ਾਂ ਉੱਥੋਂ ਜਾ ਕੇ ਇਧਰ ਉਧਰ ਲੱਭ ਵੀ ਗਈਆਂ। ਉਹਨਾਂ ਦੇ ਲੱਭਣ ਦੇ ਨਾਲ ਕੇਸ ਮਜ਼ਬੂਤ ਹੋ ਗਿਆ ਕਿ ਇਹੋ ਹੀ ਬੰਦੇ ਨੇ। ਪਰ ਜਿਹੜੇ ਮੁੱਖ ਦੋਸ਼ੀ ਗਿਣੇ ਜਾਂਦੇ ਸੀ, ਮਿਸਾਲ ਦੇ ਤੌਰ ਤੇ ਚੰਪਤ ਰਾਏ ਆ, ਚੰਪਤ ਰਾਏ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੜਾ ਨੇੜੇ ਗਿਣਿਆ ਜਾਂਦਾ। ਸਾਰੇ ਕਹਿੰਦੇ ਜੀ ਪੜਤਾਲ ਤੇ ਉਹਨਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ, ਕੇਸ ਤਾਂ ਉਹਨਾਂ ਤੇ ਦਰਜ ਹੋਣਾ ਚਾਹੀਦਾ। ਉਹਦਾ ਚੰਪਤ ਰਾਏ ਆ ਉਹ ਅਜੇ ਵੀ ਕੇਸ ਦੇ ਵਿੱਚ ਨਹੀਂ, ਉਹਨੂੰ ਲਾਂਭੇ ਰੱਖਿਆ ਗਿਆ। ਇਹਦੇ ਉੱਤੇ ਲੋਕ ਹੈਰਾਨ ਹੈ ਕਿ ਉਹਦੇ ਤੇ ਮਿਹਰਬਾਨੀ ਕਿਉਂ ਕੀਤੀ ਜਾ ਰਹੀ ਆ, ਜਦਕਿ ਉਹ ਪ੍ਰਾਈਮ ਸਸਪੈਕਟ ਆ, ਕੇਸ ਉੱਤੇ ਬਾਕੀਆਂ ਤੋਂ ਪਹਿਲਾਂ ਦਰਜ ਹੋ ਜਾਣਾ ਚਾਹੀਦਾ ਸੀ।
1: ਜੀ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਸਾਲ ਹੜ੍ਹ ਆਏ ਸੀ ਉਹਨਾਂ ਨਾਲ ਰਿਲੇਟਡ ਇੱਕ ਚੈਪਟਰ ਸੀਬੀਐਸਈ ਦੇ ਸਿਲੇਬਸ ਚ ਸ਼ਾਮਿਲ ਕੀਤਾ ਗਿਆ, ਇਹ ਕਿਉਂ ਕੀਤਾ ਹੈ ਜੀ?
0: ਉਹ ਕਹਿੰਦੇ ਆ ਕਿ ਬੱਚਿਆਂ ਨੂੰ ਭਵਿੱਖ ਵਿੱਚ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਦੇ ਵਾਸਤੇ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਕੇਸ ਸਟੱਡੀ ਦੇ ਤੌਰ ਤੇ ਇਹ ਅਸੀਂ ਸ਼ਾਮਿਲ ਕੀਤਾ। ਸ਼ਾਮਿਲ ਇਸ ਕਰਕੇ ਕੀਤਾ ਗਿਆ ਕਿ ਬੱਚਿਆਂ ਨੂੰ ਦੱਸਿਆ ਜਾਵੇ ਇਹ ਹੜ੍ਹ ਆਉਂਦੇ ਕਿੱਦਾਂ, ਜਦੋਂ ਆਉਂਦੇ ਤੇ ਕੀ ਵਾਪਰਦਾ, ਉਹਦੇ ਨਾਲ ਨਾਲ ਇਹ ਵੀ ਇਹੋ ਜਿਹੀਆਂ ਹਾਲਤਾਂ ਦਾ ਮੁਕਾਬਲਾ ਕਿੱਦਾਂ ਕਰਨਾ ਚਾਹੀਦਾ, ਇਹ ਨੁਕਸਾਨ ਕਿੰਨਾ ਕਰ ਜਾਂਦੇ ਆ, ਉਹ ਸਾਰਾ ਕੁਝ ਉਹ ਕਹਿੰਦੇ ਆ ਕਿ ਅਸੀਂ ਇਹਦੇ ਚ ਸ਼ਾਮਿਲ ਕਰ ਰਹੇ ਹਾਂ। ਕੋਈ ਗੱਲ ਨੀ, ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ, ਅੱਗੇ ਜਿਹੜੇ ਜੰਗਾਂ ਲੱਗਦੀਆਂ ਨੇ ਉਹਨਾਂ ਦਾ ਤਜਰਬਾ ਵੀ ਤਾਂ ਇਹ ਚ ਸ਼ਾਮਿਲ ਕਰਦਾ ਹੀ ਆ, ਉਹਦੇ ਵਿੱਚ ਵੀ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਕਿ ਬੇਟਾ ਅੱਗੇ ਆ ਜੰਗ ਲੱਗੀ ਸੀ, ਇਸ ਤਰ੍ਹਾਂ ਹੋਇਆ ਸੀ, ਆਹ ਗਲਤੀਆਂ ਸੀ ਜਿਹਦਾ ਕਰਕੇ ਜੰਗ ਲੱਗੀ, ਆਹ ਹਾਲਾਤ ਸੀਗੇ। ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਜੇ ਜੰਗ ਲੱਗ ਜਾਵੇ ਇਹੋ ਜਿਹੇ ਮੌਕੇ ਤੇ ਵਰਦੇ ਗੋਲਿਆਂ ਚ ਜਦੋਂ ਹਵਾਈ ਹਮਲੇ ਹੁੰਦੇ ਤਾਂ ਤੁਸੀਂ ਕੀ ਕਰਨਾ, ਇਹ ਸਭ ਗੱਲਾਂ ਦੱਸੀਆਂ ਜਾਂਦੀਆਂ ਨੇ। ਉਹਦੇ ਨਾਲ ਨਾਲ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਜਾਂਦਾ ਕਿ ਭਵਿੱਖ ਵਿੱਚ ਤੁਸੀਂ ਵੱਡੇ ਹੋਣਾ ਤੇ ਉਦੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਤੇ ਤੁਸੀਂ ਕਿੱਦਾਂ ਮੁਕਾਬਲਾ ਕਰੋਗੇ। ਇਹਨਾਂ ਹੜਾਂ ਵਾਸਤੇ ਤਿਆਰੀ ਕਰਨ ਲੱਗੇ ਆ, ਬਹੁਤ ਵਧੀਆ ਗੱਲ ਹੈ। ਪਰ ਮਾੜੀ ਗੱਲ ਇਹ ਹੋਈ ਕਿ ਇਹਨਾਂ ਨੇ ਪਿਛਲੇ ਸਾਲ ਦੇ 2025 ਦੇ ਹੜ੍ਹ ਕਿਉਂ ਚੁਣ ਲਏ, 2025 ਦੇ ਹੜ੍ਹ ਇਸ ਕਰਕੇ ਚੁਣ ਲਏ ਕਿ ਇੱਥੇ ਵਿਰੋਧੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ। ਜੇ ਇਹਨਾਂ ਨੇ ਚੁਣਨੇ ਸਨ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ 2025 ਚ ਹੋਇਆ, ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਨੁਕਸਾਨ 1988 ਚ ਹੋ ਗਿਆ ਸੀ। 1988 ਦੇ ਹੜਾਂ ਨੂੰ ਪੰਜਾਬ ਦੇ ਅੱਜ ਤੱਕ ਦੇ ਸਭ ਤੋਂ ਮਾੜੇ ਹੜ੍ਹ ਗਿਣਿਆ ਜਾਂਦਾ, ਜਾਨੀ ਨੁਕਸਾਨ ਵੀ ਬਹੁਤ ਹੋਇਆ ਸੀ, ਪਿੰਡਾਂ ਦੇ ਪਿੰਡ ਪ੍ਰਭਾਵਿਤ ਹੋਏ, ਅੱਧੇ ਤੋਂ ਜ਼ਿਆਦਾ ਪੰਜਾਬ ਪ੍ਰਭਾਵਿਤ ਹੋ ਗਿਆ। ਅੱਜ ਜਦੋਂ ਅਸੀਂ ਜਾਂਦੇ ਹਾਂ ਅੰਮ੍ਰਿਤਸਰ ਨੂੰ ਜਲੰਧਰ ਤੋਂ, ਤੇ ਜਿਹੜਾ ਉਹ ਬਿਆਸ ਦੇ ਉਰੇ ਢਿੱਲਵਾਂ, ਇੱਥੋਂ ਜਦੋਂ ਸੜਕ ਜਿਹੜੀ ਰੇਲਵੇ ਲਾਈਨ ਦੇ ਉੱਪਰ ਦੀ ਪੁਲ ਬਣਾ ਕੇ ਫਲਾਈਓਵਰ ਦੂਸਰੇ ਪਾਸੇ ਕ੍ਰਾਸ ਕਰਦੀ ਆ, ਉੱਥੇ ਜਿਹੜਾ ਪੁਰਾਣਾ ਫਲਾਈਓਵਰ ਹੁੰਦਾ ਸੀ ਰੇਲਵੇ ਦਾ, ਉਹਨਾਂ ਹੜਾਂ ਦੇ ਵਿੱਚ ਇੰਨੀ ਜ਼ੋਰ ਦੀ ਧਾਰ ਆਈ ਪਾਣੀ ਦੀ ਕਿ ਉਹਨਾਂ ਨੇ ਉਹ ਫਲਾਈਓਵਰ ਹੀ ਚੁੱਕ ਕੇ 30 ਫੁੱਟ ਦੂਰ ਜਾ ਕੇ ਸੁੱਟ ਦਿੱਤਾ ਸੀ। ਅਜੇ ਤੱਕ ਵੀ ਉਹ 30 ਫੁੱਟ ਦੂਰ ਉੱਥੇ ਦਾ ਉੱਥੇ ਹੀ ਪਿਆ, ਉਹ ਉੱਥੋਂ ਚੁੱਕਿਆ ਨਹੀਂ ਗਿਆ, ਉਹਦੇ ਲਾਗਾਂ ਦੀ ਸੜਕ ਬਣਾ ਦਿੱਤੀ ਗਈ ਆ ਤੇ ਉਹ ਚੱਲਦਾ ਪਿਆ। ਹੁਣ ਇਹ ਜਿਹੜਾ ਕੁਛ ਚੱਲ ਰਿਹਾ ਉਹਨੂੰ ਸਾਰੇ ਕੁਛ ਨੂੰ ਜੇ ਵੇਖਿਆ ਜਾਵੇ, ਫਿਰ ਇਹ ਵੀ ਹੈ ਕਿ 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਉਸ ਸਰਕਾਰ ਦੇ ਹੁੰਦਿਆਂ ਕੇਦਾਰਨਾਥ ਹੇਮਕੁੰਟ ਸਾਹਿਬ ਦੇ ਲਾਗੇ ਹੀ ਹੋਵੇ, ਉੱਥੇ ਕੇਦਾਰਨਾਥ ਜਿਹੜਾ ਚਾਰ ਧਾਮ ਯਾਤਰਾ ਚ ਬੜਾ ਪਵਿੱਤਰ ਤੀਰਥ ਗਿਣਿਆ ਜਾਂਦਾ ਹਿੰਦੂ ਧਰਮ ਦਾ, ਉੱਥੇ ਹੜ੍ਹ ਆਏ ਸਨ, 5000 ਦੇ ਕਰੀਬ ਲੋਕ ਮਾਰੇ ਗਏ ਸਨ। ਪੰਜਾਬ ਭਾਰਤ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਹੜ੍ਹ ਤਾਂ ਉਹ ਗਿਣਿਆ ਜਾਂਦਾ, ਉਹਦੀ ਕੇਸ ਸਟੱਡੀ ਕਿਉਂ ਨੀ ਕਰਾਉਂਦੇ ਤੇ ਪੰਜਾਬ ਵਾਲੇ ਪਿਛਲੇ ਦੀ ਕਿਉਂ ਕਰਾਉਣ ਲੱਗੇ ਆ, ਇਹ ਕਿਸੇ ਨੂੰ ਵੀ ਸਮਝ ਨਹੀਂ ਆਈ। ਫਿਰ ਇਹ 2013 ਚ ਤਾਂ ਕੇਦਾਰਨਾਥ ਦਾ ਸੀ, 2014 ਚ ਜੰਮੂ ਕਸ਼ਮੀਰ ਚ ਹੜ੍ਹ ਆਏ ਸੀ ਜੰਮੂ ਇਲਾਕੇ ਚ, ਤੇ ਪ੍ਰਧਾਨ ਮੰਤਰੀ ਬਣ ਚੁੱਕੇ ਨਰਿੰਦਰ ਮੋਦੀ ਆਪ ਉੱਥੇ ਮੌਕਾ ਵੇਖਣ ਗਿਆ ਸੀ, ਲੋਕਾਂ ਨੂੰ ਮਿਲਣ ਹਮਦਰਦੀਆਂ ਕਰਨ ਤੇ ਸਹਾਇਤਾ ਕਰਨ ਵਾਸਤੇ ਗਏ ਸੀ, ਫਿਰ ਇਹਨਾਂ ਨੇ ਉਹਦੀ ਸਟੱਡੀ ਕਿਉਂ ਨੀ ਕਰਾਈ, ਉਹਨੂੰ ਵੀ ਛੱਡ ਦਿੱਤਾ ਗਿਆ। ਆਸਾਮ ਦੇ ਵਿੱਚ ਆਏ ਸੀ ਬਹੁਤ ਵੱਡੇ ਹੜ੍ਹ, ਉਹਨਾਂ ਨੂੰ ਵੀ ਛੱਡ ਦਿੱਤਾ ਗਿਆ। ਪੰਜਾਬ ਦਾ ਵੀ 1988 ਦਾ ਇਸ ਕਰਕੇ ਨੀ ਰਿਹਾ ਕਿ ਉਦੋਂ ਕਿਸੇ ਦੇ ਉੱਤੇ ਬਲੇਮ ਕਿਹਨੂੰ ਕਰਨਗੇ, ਦੋਸ਼ ਕਿਹਨੂੰ ਦੇਣਗੇ, ਉਦੋਂ ਇੱਥੇ ਗਵਰਨਰ ਦਾ ਰਾਜ ਸਿਆਸੀ ਪਾਰਟੀ ਕੋਈ ਹੈਗੀ ਨੀ ਸੀ, ਇਹਨਾਂ ਦੇ ਸਾਹਮਣੇ ਪਤਾ ਕੋਈ ਨੀ ਜਿਹਦੇ ਦੋਸ਼ ਲਾ ਸਕਣ। ਤੇ ਪਿਛਲੇ ਸਾਲ ਦੇ 2025 ਦੇ ਹੜ੍ਹਾਂ ਨੂੰ

0: ਇੱਥੇ ਲੈ ਲਿਆ ਕਿ ਬਹੁਤ ਵੱਡੇ ਹੜ੍ਹ ਆਏ ਸੀ, ਹੜ੍ਹ ਆਏ ਸੀ ਤੇ ਭਾਗ ਜਦੋਂ ਪਾਣੀ ਛੱਡਿਆ ਸੀ ਉਹ ਕੇਂਦਰ ਸਰਕਾਰ ਦੇ ਕੋਲ ਆ, ਬੋਰਡ ਪੰਜਾਬ ਨਹੀਂ ਕਰ ਸਕਦਾ। ਪੌਂਗ ਡੈਮ ਤਲਵਾੜੇ ਤੋਂ ਛੱਡਿਆ ਗਿਆ, ਉਹ ਵੀ ਕੇਂਦਰ ਦੇ ਕੰਟਰੋਲ ਚ ਹੈ। ਜੇ ਇਹੋ ਜਿਹੀਆਂ ਹਾਲਤਾਂ ਸਨ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਤਾਂ ਬਣਿਆ, ਮਾਧੋਪੁਰ ਦਾ ਹੈੱਡਵਰਸ ਪਠਾਨਕੋਟ ਤੋਂ ਅਗਲੇ ਪਾਸੇ ਰਾਵੀ ਦਰਿਆ ਦੇ ਉੱਤੇ, ਜੇ ਉਹਦੇ ਤਿੰਨ ਚਾਰ ਦਰ ਲੋਹੇ ਦੇ ਪੁਰਾਣੇ ਜਿਹੜੇ ਸੀ ਉਹੋ ਹੀ ਹੜ੍ਹ ਰੋੜ ਕੇ ਲੈ ਗਿਆ ਤੇ ਪੰਜਾਬ ਸਰਕਾਰ ਉਹ ਚ ਕੀ ਕਰ ਸਕਦੀ ਹੈ। ਪਰ ਪਤਾ ਨੀ ਕਿਉਂ ਇਹ ਪੰਜਾਬ ਵਾਲੇ 2025 ਦੇ ਹੜ੍ਹਾਂ ਨੂੰ ਕੇਸ ਸਟੱਡੀ ਦੇ ਤੌਰ ਤੇ ਸ਼ਾਮਲ ਕਰ ਲਿਆ ਗਿਆ।
1: ਜੀ ਪੰਨੂ ਸਾਹਿਬ, ਈਡੀ ਨੇ ਸੰਜੀਵ ਅਰੋੜਾ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕਰ ਲਈ ਹੈ, ਕੀ ਖਬਰ ਹੈ ਜੀ ਪੂਰੀ?
0: ਸੰਜੀਵ ਅਰੋੜਾ ਇਹਦਾ ਬਾਪ ਚੰਗਾ ਤਗੜਾ ਕਾਰੋਬਾਰੀ ਸੀ, ਇਹਦੇ ਵਕਤ ਕਹਿੰਦੇ ਕਾਰੋਬਾਰ ਚ ਢਿੱਲ ਪੈ ਗਈ, ਫਿਰ ਦੁਬਾਰਾ ਉੱਠਿਆ, ਫਿਰ ਸਰਕਾਰਾਂ ਦੇ ਨੇੜੇ ਚਲਾ ਗਿਆ। ਇਹਨੇ ਬੇਅੰਤ ਸਿੰਘ ਦੀ ਸਰਕਾਰ ਤੋਂ ਕਈ ਏਕੜ ਜ਼ਮੀਨ ਸਸਤੇ ਭਾਏ ਕਹਿ ਕੇ ਲੈ ਲਈ ਕਿ ਇੱਥੇ ਇੰਡਸਟਰੀ ਲਾਊ, ਇਹਦੇ ਵਰਗੇ ਕਈ ਹੋਰਨਾਂ ਨੇ ਵੀ ਲਈ ਸੀ। ਜਿਨ੍ਹਾਂ ਨੇ ਜ਼ਮੀਨਾਂ ਲਈਆਂ ਸੀ ਇਹਨਾਂ ਸਾਰਿਆਂ ਨੇ ਉੱਥੇ ਇੰਡਸਟਰੀ ਕੋਈ ਨੀ ਲਾਈ, ਵਿਖਾਵਾ ਜਿਹਾ ਕੀਤਾ ਤੇ ਬਾਅਦ ਚ ਉੱਥੇ ਕਲੋਨੀਆਂ ਕੱਟ ਕੇ ਕਰੋੜਾਂ ਨੀ ਅਰਬਾਂ ਰੁਪਇਆ ਕਮਾ ਗਏ। ਇਹ ਬੰਦਾ ਕਾਂਗਰਸੀ ਰਾਜ ਦੇ ਵਿੱਚ ਵੀ ਪੰਜਾਬ ਦੇ ਪਲੈਨਿੰਗ ਬੋਰਡ ਦਾ ਕਦੇ ਮੁਖੀ ਤੇ ਕਦੇ ਮੈਂਬਰ ਹੁੰਦਾ ਸੀ। ਇਹੋ ਬੰਦਾ ਅਕਾਲੀ ਭਾਜਪਾ ਰਾਜ ਦੇ ਵੇਲੇ ਵੀ ਇੱਕ ਉਸ ਪਲੈਨਿੰਗ ਬੋਰਡ ਦਾ ਮੁਖੀ ਹੁੰਦਾ ਸੀ। ਪਲੈਨਿੰਗ ਬੋਰਡ ਦਾ ਚੇਅਰਮੈਨ ਹਮੇਸ਼ਾ ਮੁੱਖ ਮੰਤਰੀ ਆਪ ਹੁੰਦਾ, ਡਿਪਟੀ ਚੇਅਰਮੈਨ ਦੀ ਪੋਸਟ ਜਿਹੜੀ ਆ ਕੈਬਨਿਟ ਮੰਤਰੀ ਦੇ ਬਰਾਬਰ ਹੁੰਦੀ ਹੈ। ਇਹ ਡਿਪਟੀ ਚੇਅਰਮੈਨ ਹੁੰਦਾ ਸੀ, ਉਹੋ ਹੀ ਬੰਦਾ ਬਾਅਦ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਇਹਨਾਂ ਦੇ ਨੇੜੇ ਆ ਗਿਆ। ਕਹਿੰਦੇ ਸੀ ਇਹ ਕਮਾਊ ਪੁੱਤ ਵੀ ਆ ਪਰ ਆਪਣੀ ਕਮਾਈ ਵੀ ਚੋਖੀ ਕਰੀ ਜਾਂਦਾ। ਹੁਣ ਜਦੋਂ ਪਿਛਲੇ ਸਾਲ ਇੱਥੇ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ MLA ਖੁਦਕੁਸ਼ੀ ਕਰ ਗਿਆ, ਉਹਦੀ ਥਾਂ ਤੇ ਉਪ ਚੋਣ ਹੋਈ ਤੇ ਪਾਰਟੀ ਨੇ ਇਹਨੂੰ ਟਿਕਟ ਦੇ ਕੇ ਜਿਤਾ ਲਿਆ, ਜਿੱਤਦੇ ਸਾਰੇ ਨੂੰ ਮੰਤਰੀ ਬਣਾ ਦਿੱਤਾ, ਇੱਕ ਪਿੱਛੋਂ ਦੂਸਰਾ ਸਾਰੇ ਮਹਿਕਮੇ ਦੇ ਹਵਾਲੇ ਕਰ ਦਿੱਤੇ। ਇੰਨੇ ਮਹਿਕਮੇ ਨੂੰ ਦੇ ਦਿੱਤੇ ਗਏ ਕਿ ਉਹ ਮਹਿਕਮਿਆਂ ਦੇ ਸਾਰੇ ਕਹਿੰਦੇ ਸੀ ਕਿ MLA ਬਾਅਦ ਚ ਬਣਿਆ ਤੇ ਆਉਂਦੇ ਸਾਰੇ ਵੱਡੇ ਮਹਿਕਮੇ ਨੂੰ ਮਿਲ ਗਏ, ਕਮਾਊ ਮਹਿਕਮੇ ਮਿਲ ਗਏ। ਇਹਨਾਂ ਮਹਿਕਮਿਆਂ ਦੇ ਵਿੱਚੋਂ ਜਿੱਦਾਂ ਉਹ ਕਮਾਈ ਕਰਦਾ ਸੀ ਰੌਲਾ ਤੇ ਉਦੋਂ ਹੀ ਪੈਣ ਲੱਗ ਪਿਆ ਸੀ। ਉਹਦੇ ਤੋਂ ਬਾਅਦ ਅਚਾਨਕ ED ਦੇ ਰੇਡ ਹੋਏ, ਉਹ ਫੜਿਆ ਗਿਆ, ਫੜੇ ਜਾਣ ਤੋਂ ਬਾਅਦ ਉਹਦੀਆਂ ਪ੍ਰਾਪਰਟੀਆਂ ਜ਼ਾਹਰ ਹੋਣ ਲੱਗ ਪਈਆਂ, ਹੇਰਾ ਫੇਰ ਉਹਨਾਂ ਕਿੰਨੀਆਂ ਬਣਾਈਆਂ ਸੀ, ਕਾਲੀ ਕਮਾਈ ਕਿੰਨੀ ਕੀਤੀ ਸੀ। ਅਜੇ ਤੱਕ ਉਹ ਜੇਲ੍ਹ ਚ ਜ਼ਮਾਨਤ ਤੇ ਹੁੰਦੀ ਨੀ ਆਪਦੀ ਔਰ ਖੇਤੀ ਹੋਣੀ ਵੀ ਨੀ ਉਹਦੀ। ਉਹਦੇ ਤੋਂ ਬਾਅਦ ED ਨੇ ਅਚਾਨਕ ਇੱਕ ਕੱਲ ਕਾਰਵਾਈ ਕੀਤੀ ਹੈ, ਉਹ ਪਿਛਲੇ 2 ਮਹੀਨਿਆਂ ਦੇ ਲੱਗੇ ਸੀ। ਉਹਦੇ ਆਧਾਰ ਤੇ ਜਿਹੜੀਆਂ ਪ੍ਰਾਪਰਟੀ ਉਹਨਾਂ ਨੂੰ ਸਮਝ ਲੱਗੀ ਹੈ ਕਿ ਬਲੈਕ ਮਨੀ ਚੋਂ ਬਣਾਈਆਂ ਗਈਆਂ ਜਾਂ ਮਨੀ ਲਾਂਡਰਿੰਗ ਕੀਤੀ ਗਈ ਜਾਂ ਕਾਲੇ ਪੈਸੇ ਨੂੰ ਚਿੱਟਾ ਕੀਤਾ ਗਿਆ, ਉਹ ਸਾਰੀਆਂ ਪ੍ਰਾਪਰਟੀ ਦਾ ਧਿਆਨ ਰੱਖ ਕੇ ਕੱਲ ਉਹਦੀ 55 ਕਰੋੜ ਦੀ ਪ੍ਰਾਪਰਟੀ ਕੱਲ ਉੱਥੇ ਜ਼ਬਤ ਕਰ ਲਈ ਗਈ ਹੈ। ਇੰਨੀ ਪ੍ਰਾਪਰਟੀ ਉਹਦੀ ਜ਼ਬਤ ਕਰਨਾ ਦੱਸਦਾ ਕਿ ED ਦੇ ਕੋਲ ਸਬੂਤ ਤਗੜੇ ਆ ਤੇ ਇਹਨਾਂ ਸਬੂਤਾਂ ਦੇ ਆਧਾਰ ਤੇ ਗੱਲ ਸਿਰਫ ਇਹ ਨੀ ਕਿ ਕੇਸ ਚੱਲੂਗਾ, ਮੈਨੂੰ ਲੱਗਦਾ ਕਿ ਉਹ ਇਸ ਮਾਮਲੇ ਚ ਜੇਲ੍ਹ ਦੇ ਵਿੱਚ ਬੈਠਾ ਅਜੇ ਤੱਕ ਕੱਚਾ ਕੇਸ ਹੈ, ਬਾਅਦ ਵਿੱਚ ਉਹਨੂੰ ਇਸ ਕੇਸ ਚ ਪੱਕੀ ਸਜ਼ਾ ਵੀ ਹੋ ਸਕਦੀ ਹੈ।
1: ਜੀ ਪਰ ਸਭ ਜਾਣ ਤੋਂ ਪਹਿਲਾਂ ਗੱਲ ਜੰਮੂ ਕਸ਼ਮੀਰ ਦੀ ਕਰਨਾ ਚਾਹਾਂਗੇ। ਉੱਥੇ ਦੀ ਖਬਰ ਹੈ ਕਿ ਪੁਲਿਸ ਵਾਲੇ ਤੇ ਆਰਮੀ ਵਾਲੇ ਆਪੋ ਚੋ ਦੀ ਖੈਬੜ ਪਏ, ਮਾਮਲਾ ਵਾਵਾ ਹੀ ਅੱਗੇ ਵੱਧ ਗਿਆ ਜੀ।
0: ਇਹ ਸਧਾਰਨ ਜੀ ਗੱਲ ਸੀ, ਉਹ ਜਿਹੀਆਂ ਗੱਲਾਂ ਕਦੇ ਕਦੇ ਵੱਡੀ ਝੜਪ ਦਾ ਰੂਪ ਧਾਰ ਜਾਂਦੀਆਂ ਨੇ। ਹੋਇਆ ਇੱਕ ਆਰਮੀ ਦੀ ਗੱਡੀ ਜਾਂਦੀ ਸੀ ਕਿਸੇ ਥਾਂ ਤੇ, ਮਾੜਾ ਮੋਟਾ ਗੱਡੀ ਦਾ ਝਗੜਾ ਹੋਇਆ, ਗੱਡੀ ਕਿਸੇ ਰਿਕਸ਼ੇ ਨੂੰ ਲੱਗ ਜਾਏ ਝਗੜਾ ਤਾਂ ਤਾਂ ਵੀ ਹੋ ਜਾਂਦਾ। ਇਹੋ ਜਿਹੇ ਝਗੜੇ ਸਧਾਰਨ ਲੋਕਾਂ ਦੇ ਵੀ ਹੁੰਦੇ, ਗੱਡੀ ਜਾਂ ਗੱਡੀ ਕਹਿ ਜੇ ਤੇ ਲੋਕੀ ਲੜ ਪੈਂਦੇ ਆ, ਅਸੀਂ ਕਈ ਵਾਰ ਵੇਖਿਆ। ਉਹ ਜਦੋਂ ਗੱਡੀ ਇਸ ਤਰ੍ਹਾਂ ਕਿਸੇ ਨੇ ਕਹਿ ਗਈ, ਪੁਲਿਸ ਵਾਲਾ ਆ ਕੇ ਗੱਡੀ ਰੋਕ ਲਈ, ਆਰਮੀ ਵਾਲਾ ਆਖਿਆ ਵੀ ਇੱਥੇ ਸਿਕਿਉਰਿਟੀ ਦਾ ਮਾਮਲਾ, ਤੁਸੀਂ ਸਾਡੀ ਗੱਡੀ ਰੋਕ ਸਕਦੇ ਜੋ ਕੋਈ, ਜਾਂ ਸਾਡੀ ਯੂਨਿਟ ਵਿੱਚ ਗੱਲ ਕਰ ਲਓ। ਪੁਲਿਸ ਵਾਲਾ ਆਖਿਆ ਅਸੀਂ ਤੁਹਾਡੀ ਕੋਈ ਯੂਨਿਟ ਜਾਣ ਦੇ ਵਿੱਚ ਨਹੀਂ ਜਾਣਾ, ਅਸੀਂ ਇੱਥੇ ਕਰਨਾ। ਇੱਥੇ ਧੱਕੋ ਮੁੱਕੇ ਤੇ ਗੱਲ ਆ ਗਈ, ਪੁਲਿਸ ਵਾਲੇ ਉਹਨਾਂ ਤੋਂ ਗੱਡੀ ਖੋਹ ਕੇ ਲੈ ਗਏ, ਗੱਡੀ ਉਹਨਾਂ ਜਾ ਕੇ ਅਟੈਚ ਕਰ ਲਈ ਵੀ ਹੁਣ ਤੁਸੀਂ ਅਦਾਲਤ ਤੋਂ ਛਡਾਓਗੇ ਤੁਹਾਡੀ ਫੌਜੀ ਗੱਡੀ, ਅਸੀਂ ਛੱਡਣੀ ਨੀ। ਉਹ ਕਹਿੰਦੇ ਰਹੇ ਕਿ ਸਰਕਾਰੀ ਗੱਡੀ ਏਦਾਂ ਨਾ ਕਰੋ, ਪਰ ਪੁਲਿਸ ਵਾਲੇ ਨਹੀਂ ਮੰਨੇ। ਉਹਨਾਂ ਜਾ ਕੇ ਦੱਸਿਆ ਆਪਣੀ ਯੂਨਿਟ ਵਿੱਚ, ਉੱਥੇ ਜਿਹੜਾ ਕਮਾਂਡਰ ਸੀ ਇੰਚਾਰਜ, ਉਹਨੇ ਆਖਿਆ ਪੁਲਿਸ ਵਾਲਿਆਂ ਦੀ ਇੰਨੀ ਜੁਰਤ ਕਿੱਦਾਂ ਪੈ ਗਈ। ਉਹਨੇ ਫੌਜ ਦੀ ਟੁਕੜੀ ਇੱਕ ਲਿਆਂਦੀ, ਥਾਣਾ ਘੇਰ ਲਿਆ, ਅੰਦਰ ਜਿਹੜਾ ਕੋਈ ਪੁਲਿਸ ਵਾਲਾ ਮਿਲਿਆ ਕਾਫੀ ਜ਼ਿਆਦਾ ਖੜਕਾਏ, ਬਹੁਤ ਕੁੱਟੇ ਉਹਨਾਂ ਨੇ। ਉਸ ਕੁੱਟ ਕਟਾਪੇ ਤੋਂ ਬਾਅਦ ਉਹ ਕਹਿੰਦੇ ਆਪਣੀ ਗੱਡੀ ਵੀ ਲੈ ਗਏ, ਤੇ ਪੁਲਿਸ ਨੇ ਬਾਅਦ ਵਿੱਚ ਇਹ ਵੇਖ ਕੇ ਕਿ CCTV ਫੁਟੇਜ ਵਿੱਚ ਕਿਹੜੇ ਕਿਹੜੇ ਆਏ ਆ, ਉਹਨਾਂ ਸਾਰਿਆਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਆ, ਉਹਨਾਂ ਦੇ ਕਮਾਂਡਰ ਤੇ ਵੀ ਪਰਚਾ ਦਰਜ ਕਰਤਾ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਜਦੋਂ ਇਹੋ ਜਿਹੇ ਹਾਲਾਤ ਹੋਣ, ਉੱਥੇ ਟੈਂਸ਼ਨ

0: ਚਲੋ ਵੇ ਅੱਤਵਾਦ ਹੋਵੇ ਤੇ ਦੋਵੇਂ ਫੋਰਸਾਂ ਆਪੋ ਚ ਲੜ ਪੈਣ, ਹੋਣਾ ਨਹੀਂ ਸੀ ਚਾਹੀਦਾ ਪਰ ਹੋ ਗਿਆ। ਹੁਣ ਵੇਖੋ ਸਰਕਾਰ ਤੇ ਆਰਮੀ ਤੇ ਪੁਲਿਸ ਨੂੰ ਕਿਸ ਤਰ੍ਹਾਂ ਸੰਭਾਲਦੇ ਆ, ਮਾਮਲਾ ਕਾਫੀ ਗੰਭੀਰ ਹੈ।
1: ਜੀ ਪੰਨ ਸਾਹਿਬ, ਤੁਸੀਂ ਸਾਰੇ ਵਿਸ਼ਿਆਂ ਤੇ ਬਹੁਤ ਵਿਸਥਾਰ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦਾ ਸਮਾਂ ਵੀ ਖਤਮ ਹੋ ਗਿਆ, ਤੁਹਾਡਾ ਬਹੁਤ ਸ਼ੁਕਰੀਆ ਜੀ।
0: ਬਹੁਤ ਮਿਹਰਬਾਨੀ, ਸ਼ੁਕਰੀਆ ਸੁਰਿੰਦਰ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀ ਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6147-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ, 5878321208।

0: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: 流的音乐元宇宙体验 Metafan Let's Go
1: Hello， 各位听众朋友，大家好，欢迎收听 MetaVan。

续第八位，1996年嘅作品。总有 40% 嘅投票率啦，有呢首东东嘅爱你躲你。

0: 八位，1996年在位40%嘅投票率啊，有东东嘅爱你，躲你。
1: 第七位。
0: 继续落去啦，暂时都未有同分歌啊。呢首系2000年嘅歌曲，45%嘅投票率。

0: 呢首啊，今天我们都会飞，但是第六位又点止一首呢？
1: 第六位，
0: 我们有同分歌的出现，心的接触。

0: 我跟你讲，分离这个事我想都不敢想。其实我真的舍不得，我真的很怕孤单。
1: 其实

赵元朗，你可夺我帝位，你可取我人头，又想

0: The time is 4 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ। genesisland.com ਤੇ ਜਾਓ।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
4: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
5: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
4: ਵਿਜ਼ਿਟ sabrang.ca।
0: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ, ਜੂਨ ਮਹੀਨੇ ਦੀ 26 ਤਰੀਕ, ਸੰਨ 2026। ਹੁਣ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਵਜੇ ਸਿਵਲੀਨ ਕੌਰ ਜੱਸੜ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨਗੇ। ਉਸ ਤੋਂ ਬਾਅਦ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਲੈ ਕੇ ਸਵਲੀਨ ਕੌਰ ਜੱਸੜ ਹਾਜ਼ਰ ਹੋ ਜਾਣਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲੈਂਦੇ। ਇਸ ਵੇਲੇ 1 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ। ਰਾਤ ਨੂੰ ਥੋੜ੍ਹਾ ਜਿਹਾ ਮੌਸਮ ਠੰਡਾ ਹੋਵੇਗਾ ਅਤੇ 12 ਜਾਂ 13 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 20 ਅਤੇ 13, ਫਿਰ

0: ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਨਾਲ ਇੱਕ ਗੱਲਬਾਤ ਹੈ। ਉਹਨਾਂ ਨਾਲ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਅਤੇ ਧਾਰਮਿਕ ਸਥਿਤੀ ਜਿਹੜੀ ਉਤਪੰਨ ਹੋਈ ਹੈ ਉਹਦੇ ਸੰਬੰਧ ਵਿੱਚ ਗੱਲਬਾਤ ਕੀਤੀ ਜਾਵੇਗੀ। ਇਸ ਸੰਬੰਧੀ ਉਹਨਾਂ ਦੇ ਕੀ ਵਿਚਾਰ ਨੇ ਭਾਈ ਰਣਜੀਤ ਸਿੰਘ ਹੋਰਾਂ ਦੇ ਉਹ ਸਾਂਝੇ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਅਤੇ ਇਸ ਪ੍ਰੋਗਰਾਮ ਵਿੱਚ ਇਹ ਜਿਹੜੀ ਗੱਲਬਾਤ ਹੈ ਕਾਫੀ ਲੰਬੀ ਚੌੜੀ ਹੈ, ਤੁਸੀਂ ਸੁਣਨੀ ਹੈ। ਧੰਨਵਾਦ ਸਹਿਤ ਇਹ ਪ੍ਰੋਗਰਾਮ ਜਿਹੜੀ ਹੈ ਉਹ ਪੇਸ਼ ਜਿਹੜੀ ਰਿਕਾਰਡਿੰਗ ਹੈ ਪੇਸ਼ ਕੀਤੀ ਜਾ ਰਹੀ ਹੈ। ਸੋ ਇਹ ਕੁਛ ਪਲਾਂ ਦੇ ਵਿੱਚ ਆਪ ਜੀ ਲਈ ਪੇਸ਼ ਕਰਦੇ ਹਾਂ। ਇਸ ਤੋਂ ਪਹਿਲਾਂ ਦੱਸ ਦੇ ਕਿ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਸੀਂ ਤੁਹਾਨੂੰ ਬਿਹਤਰੀਨ ਰੇਟ ਦੇਵਾਂਗੇ, ਬੈਸਟ ਰੇਟ ਤੁਸੀਂ ਅਗਰ ਲੈਣੇ ਨੇ ਇੰਸ਼ੋਰੈਂਸ ਦੇ ਟਰੱਕਾਂ ਦੇ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਹੋਰਾਂ ਨਾਲ ਸੰਪਰਕ ਕਰ ਲਓ 587-832-1208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਵੀ ਸਰਕਾਰ ਨੂੰ ਭੇਜਦੀ ਹੈ। ਅਗਰ ਤੁਸੀਂ ਉਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਸਰਕਾਰੀ ਖਰਚੇ ਅਤੇ ਬਿੱਲ ਉਹ ਸਰਕਾਰ ਨੂੰ ਭੇਜਣਗੇ ਅਤੇ 825-700-983 'ਤੇ ਫੋਨ ਕਰ ਲਓ। ਓਆਸਿਸ ਸਮਾਈਲ ਮੈਡੀਕਲ ਜਿਹੜਾ ਕਲੀਨਿਕ ਹੈ ਜੀ ਸਨਰਿਜ ਦੇ ਵਿੱਚ ਹੈ, ਜਿੱਥੇ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਓਆਸਿਸ ਸਮਾਈਲ ਮੈਡੀਕਲ ਫੋਨ ਨੰਬਰ ਹੈ 587-617-4496। 5877-617-4696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਵਧੀਆ ਡੀਲ ਵੀ ਲੈ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 24 ਘੰਟੇ 7 ਦਿਨ ਆਪ ਜੀ ਲਈ ਦਰਵਾਜ਼ੇ ਖੁੱਲ੍ਹੇ ਹਨ, 40 ਤੋਂ ਵੱਧ ਮਹਿਮਾਨਾਂ ਦੀ ਸਿਟਿੰਗ ਦਾ ਅਰੇਂਜਮੈਂਟ ਹੈ। ਉੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਆਈਟਮਾਂ ਵਾਲਾ ਬਫੇ ਲੱਗਦਾ ਹੈ, 24 ਘੰਟੇ 7 ਦਿਨ ਖੁੱਲ੍ਹਦਾ ਹੈ। ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਮਦਰ ਇੰਡੀਆ ਰੈਸਟੋਰੈਂਟ। ਫੋਨ 403-936-7777। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਜੋ ਕਿ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਕਰਦੇ ਨੇ, ਫੋਨ ਨੰਬਰ ਹੈ 403-404-3500। ਬਹੁਤ ਹੀ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ, ਜਿੱਥੇ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ, ਚਾਹੇ ਕੈਨੇਡੀਅਨ ਪਾਸਪੋਰਟ ਹੋਵੇ, ਇੰਡੀਅਨ ਹੋਵੇ, OCI ਹੋਵੇ, ਵੀਜ਼ਾ ਹੋਵੇ, PR ਕਾਰਡ ਹੋਵੇ, ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ ਹੋਵੇ, ਹਰ ਤਰ੍ਹਾਂ ਦੀ ਫੋਟੋ ਬਕਾਇਦਾ ਸਹੀ ਤਰੀਕੇ ਨਾਲ ਹਾਈ ਕੁਆਲਿਟੀ ਦੇ ਵਿੱਚ ਤੁਹਾਨੂੰ ਦੇਣਗੇ $7 ਵਿੱਚ। ਫੋਨ 403-947-0060। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ। ਕੁਛ ਪਲਾਂ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਨਾਲ ਗੱਲਬਾਤ ਪੇਸ਼ ਕਰਦੇ ਹਾਂ ਜੀ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ। ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696। 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ।

0: ਵਾਈਸੀ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕੋ ਮੁੱਦਾ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈਗਾ ਇੱਕ ਕਥਿਤ ਵੀਡੀਓ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਦੋਨਾਂ ਤਰ੍ਹਾਂ ਦੇ ਵੱਲੋਂ ਹੋ ਰਹੀ ਹੈ ਚਾਹੇ ਇੱਕ ਪਾਸੇ ਸਰਕਾਰ ਹੋਵੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ SGPC ਜਾਂ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ 29 ਤਰੀਕ ਨੂੰ ਬੁਲਾਇਆ ਗਿਆ ਹੈਗਾ ਜਿੰਨੇ MLAs ਨੇ ਕੀ ਉੱਥੇ ਉਸ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸਾਬਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਸਿੰਘ ਸਾਹਿਬ ਆਪਾਂ ਇੱਥੇ ਸ਼ੁਰੂ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਸ ਦਿਨ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਦਾ ਹੈਗਾ ਉਸ ਤੋਂ ਬਾਅਦ ਲਗਾਤਾਰ ਇੱਕ ਬਿਆਨਬਾਜ਼ੀ ਹੁੰਦੀ ਹੈਗੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਫਸੀਲ ਤੋਂ ਹੁਕਮ ਵੀ ਸੁਣਾਇਆ ਜਾਂਦਾ CM ਮਾਨ ਦੇ ਖਿਲਾਫ਼ ਤੁਸੀਂ ਸਾਰੇ ਵਰਤਾਰੇ ਨੂੰ ਪੂਰੀ ਚੰਗੀ ਤਰ੍ਹਾਂ ਦੇਖਿਆ ਤੁਸੀਂ ਕੀ ਸਮਝਦੇ ਹੋ
3: ਇਹ ਮੈਂ ਜੋ ਕੁਝ ਸਮਝਦਾ ਸਮਝਣ ਵਾਲੀ ਗੱਲ ਤੇ ਜਿਹੜੀ ਹੁੰਦੀ ਬਹੁਤ ਡੂੰਘਾਈ ਚ ਕੋਈ ਗੱਲ ਹੋਵੇ ਤਾਂ ਹੁੰਦੀ ਇਹ ਸਾਰਾ ਕੁਝ ਪੋਲੀਟੀਕਲ ਸੁਖਬੀਰ ਬਾਦਲ ਜਿਹੜਾ ਉਹਨੂੰ ਨਚਾਉਣ ਡਿਆ ਆਪਣੇ ਹੱਥਾਂ ਤੇ ਤੇ ਉਹ ਨੱਚੀ ਜਾਣ ਡਿਆ ਕਿਉਂਕਿ ਉਹਨੇ ਪੈਸੇ ਲਏ ਉਹਨੇ ਉਹ ਇਹਦੇ ਵਿੱਚ ਕੋਈ ਪੰਥਕ ਇਸ਼ੂ ਹੋਵੇ ਧਾਰਮਿਕ ਇਸ਼ੂ ਹੋਵੇ ਤੇ ਉਹਦੇ ਤੇ ਬੰਦਾ ਕੋਈ ਸੋਚਦਾ ਸਮਝਦਾ ਕੋਈ ਗੱਲ ਕਰਦਾ ਜਿਹਦੇ ਨਾਲ ਕੋਈ ਕੌਮ ਦਾ ਨੁਕਸਾਨ ਹੋਇਆ ਹੋਵੇ ਜਾਂ ਕੋਈ ਧਰਮ ਦਾ ਨੁਕਸਾਨ ਹੋਇਆ ਹੋਵੇ ਹੁਣ ਨਾ ਤੇ ਜਿਹੜਾ ਭਗਵੰਤ ਮਾਨ ਜਿਹੜਾ ਉਹ ਪੰਥਕ ਆ ਇਹਨਾਂ ਦੀ ਸਰਕਾਰ ਸੈਕੂਲਰ ਹੈ ਧਰਮ ਦੀ ਨਹੀਂ ਹੈਗੀ ਤੇ ਨਾ ਹੀ ਇਹਨੇ ਧਰਮ ਦਾ ਕੋਈ ਇਹੋ ਜਿਹਾ ਨੁਕਸਾਨ ਕੀਤਾ ਜਿਹਦੇ ਬਦਲੇ ਉਹ ਇਹਨੂੰ ਬਦਨਾਮ ਕਰਦਾ ਜਾਂ ਇਹਨੂੰ ਇਹਦੀ ਇਹਦੀ ਜਿਹੜੀ ਪਰਸਨੈਲਿਟੀ ਆ ਉਹਨੂੰ ਲੋਕਾਂ 'ਚ ਖੁਆਰ ਕਰ ਰਿਹਾ ਇਹ ਕਹਿ ਕੇ ਇਹਨੂੰ ਮੂੰਹ ਨਾ ਲਾਇਓ ਇਹ ਪੰਥ ਦੁਖੀ ਹੈ ਇਹ ਬਹੁਤ ਵਾਹੀਆਤ ਗੱਲਾਂ ਕੀਤੀਆਂ ਇਸ ਬੰਦੇ ਨੇ ਇਹ ਕਿਸੇ ਦੀ ਪੁਜੀਸ਼ਨ ਖਰਾਬ ਕਰਨ ਲਈ ਇਹ ਅਕਾਲ ਤਖ਼ਤ ਦਾ ਮਹਿਸੂਸ ਜਿਹੜਾ ਬਹੁਤ ਮਾੜਾ ਹੈ ਇਹ ਨਾ ਤੇ ਕੋਈ ਇਹੋ ਜਿਹਾ ਇਸ਼ੂ ਸੀ ਇੱਕ ਕੋਈ ਇਹਦੀ ਸ਼ਰਾਬ ਪੀਂਦੇ ਦੀ ਫਿਲਮ ਜਾਂ ਫਿਲਮ ਦੇ ਨਾਲ ਸੰਬੰਧਿਤ ਜੋ ਵੀ ਇਹ ਗੱਲ ਕਰ ਰਿਹਾ ਉਹਦੇ ਨਾਲ ਧਰਮ ਦਾ ਕੀ ਲੈਣਾ ਦੇਣਾ ਦੂਸਰੀ ਗੱਲ ਉਹ ਕਦੋਂ ਦੀ ਆ ਕਦੋਂ ਦੀ ਨਹੀਂ ਤੂੰ ਇੱਕ ਇੱਕੋ ਹੀ ਉਹਦੇ ਉੱਤੇ ਇਸ਼ੂ ਤੇ ਲਿਆ ਕੇ ਤੇ ਇਹਨੂੰ ਜਿਹੜਾ ਫੁਰਮਾਨ ਜਾਰੀ ਕਰਦੇ ਇਹਨੂੰ ਕੋਈ ਮੂੰਹ ਨਾ ਲਾਵੇ ਇਹਨੂੰ ਕੋਈ ਇਹ ਬਹੁਤ ਮੰਦਭਾਗਾ ਇਹ ਸਾਰੀ ਮੈਂ ਸਮਝਦਾ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਇੱਕ ਰਾਮ ਰਹੀਮ ਨੂੰ ਕਲੀਨ ਚਿੱਟ ਦੇਣੀ ਤੇ ਇੱਕ ਇਹੋ ਜਿਹੀ ਜਿਹੜੀ ਬਕਵਾਸ ਮਾਰਨੀ ਉਹ ਕਲੰਕ ਹੈ ਇਹ ਨਹੀਂ ਹੋਣਾ ਚਾਹੀਦਾ
2: ਪਿਛਲੇ ਦਿਨੀ SGPC ਪ੍ਰਧਾਨ ਧਾਮੀ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਬਾਹਰ ਗਏ ਹੋਏ ਸੀ ਐਮਰਜੈਂਸੀ ਮੀਟਿੰਗ ਬੁਲਾਈ ਉਹ ਕਹਿੰਦੇ ਕਿ ਅਸੀਂ ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਵਾਵਾਂਗੇ ਫਿਰ ਲੋਕ ਇਹ ਵੀ ਗੱਲ ਕਹਿਣ ਲੱਗ ਗਏ ਕਹਿੰਦੇ ਫਿਰ ਸਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਿਹੜੇ ਹੈਗੇ ਨੇ ਪਹਿਲਾਂ ਵਾਲੇ ਵੀ ਲਾਗੂ ਕਰਵਾਓ ਤੁਹਾਡਾ ਵੀ ਪਿਆ ਹੈਗਾ 98 ਵਾਲਾ
3: ਇੱਕੋ ਉਹ ਵੀ ਲਾਗੂ ਕਰਾਉਣ ਜਿਹੜਾ ਰਾਮ ਰਹੀਮ ਨੂੰ ਮਾਫ਼ ਕੀਤਾ ਸੀ ਤੇ ਉਹ ਤੇ 1 ਕਰੋੜ ਰੁਪਇਆ ਜਿਹੜਾ ਗੁਰੂ ਘਰ ਦਾ ਲਾਇਆ ਸੀ ਇਸ਼ਤਿਹਾਰ ਦੇਣ ਚ ਉਹਨੂੰ ਵੀ ਲਾਗੂ ਕਰਵਾ ਲੈਣ ਇਹਨਾਂ ਨੇ ਇਹਨਾਂ ਦਾ ਇੱਕੋ ਇੱਕ ਮਕਸਦ ਆ ਕਿ ਬਾਦਲ ਪਰਿਵਾਰ ਜਿਹੜਾ ਉਹਨੂੰ ਸਰਕਾਰ ਕਿਵੇਂ ਮਿਲੇ ਉਹਦਾ ਖੁੱਸਿਆ ਹੋਇਆ ਜਿਹੜਾ ਵਕਾਰ ਉਹ ਕਿਵੇਂ ਵਾਪਸ ਆਵੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਨੇ ਧਰਮ ਦਾ ਕਿੰਨਾ ਨੁਕਸਾਨ ਕੀਤਾ ਅਸਲ 'ਚ ਧਰਮ ਦੁਖੀ ਹੈਗਾ ਕੌਮ ਦਾ ਦੁਖੀ ਹੈਗਾ ਕੋਈ ਧਰਮ ਧਰੋਹੀ ਹੈਗਾ ਅਤੇ ਉਹ ਬਾਦਲ ਪਰਿਵਾਰ ਆ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਕੁਛ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਇਆ ਜਾਂ ਇਹਨਾਂ ਦੀ ਕਿਰਪਾ ਨਾਲ ਸਾਡੀ ਕੌਮ ਨੂੰ ਵੇਖਣਾ ਪਿਆ ਜਾਂ ਕੌਮ ਦੇ ਹਿਰਦੇ ਵਲੁੰਦਰੇ ਗਏ ਇਹ ਇਹਨਾਂ ਨੂੰ ਜ਼ਰਾ ਅੱਜ ਤੱਕ ਸ਼ਰਮ ਨਹੀਂ ਆਉਂਦੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 328 ਹੈ ਜਿਹਦੀ ਤੱਕ 10 ਪਾਇਆ ਹੈ ਇਹ ਜਿਹੜਾ ਧਾਮੀ ਆ 205 ਸਰੂਪ ਜਿਹੜੇ ਪੁਰਾਤਨ ਸੀਗੇ ਉਹ ਉਹ ਜਿਹੜੇ ਇਹਨਾਂ ਨੇ ਦਿੱਤੇ ਹੋਏ ਆ ਕਿਸੇ ਏਜੰਸੀ ਨੂੰ ਉਹ ਅੱਜ ਤੱਕ ਜਿਹੜਾ ਕੋਰਟ ਦੇ ਥਰੂ ਵੀ ਇਹ ਨਹੀਂ ਦੱਸ

0: ਪਾਇਆ ਪਿਓ ਕਿੱਥੇ ਨੇ ਤੇ ਅਸੀਂ ਕਦੋਂ ਲਿਆਵਾਂਗੇ ਕਾਹਦੇ ਲਈ ਅਸੀਂ ਦਿੱਤੇ ਆ ਇੱਕ 28 ਹੁਕਮਨਾਮੇ 2 ਦਸਮ ਗ੍ਰੰਥ ਦੇ ਪ੍ਰਾਤਨ ਸਰੂਪ 2 ਜਨਮ ਸਾਖੀਆਂ ਦੇ ਖਰੜੇ ਤੇ 205 ਸਰੂਪ ਜਿਹਦੇ ਵਿੱਚ ਇੱਕ ਸੁਨਹਿਰੀ ਬੀੜ ਹੈ ਇਹ ਜਿਹੜਾ ਧਾਮੀ ਆ ਇਹਨੂੰ ਜਿਹੜੇ ਫਰਜ਼ ਨਿਭਾਉਣੇ ਚਾਹੀਦੇ ਉਹ ਨਿਭਾਵੇ ਪੈਸੇ ਦਾ ਮਿਸਯੂਜ ਕਰ ਰਿਹਾ ਹੈ ਬਿਨਾਂ ਮਤਲਬ ਤੋਂ ਬਾਦਲ ਦੀ ਸੁਖਬੀਰ ਬਾਦਲ ਦੀ ਇੱਕ ਯਾਸ਼ੀ ਦਾ ਅੱਡਾ ਬਣਾਇਆ ਜਿਹੜਾ ਦਿੱਲੀ 35 ਕਰੋੜ ਦੀ ਕੋਠੀ ਲਈ ਹੈ ਉੱਥੇ 35 ਕਰੋੜ ਹੀ ਹੋਰ ਲਾਉਣਗੇ ਕਮੇਟੀ ਬਣ ਗਈ ਉਹਨੂੰ ਰੈਨਵਿਊ ਕਰਨ ਲਈ ਉਹ ਕਾਹਦੇ ਨਹੀਂ ਬਣਾਇਆ ਇਹ ਧਾਮੀ ਅੱਜ ਤੱਕ ਨਹੀਂ ਜਵਾਬ ਦੇ ਪਿਆ ਰਿਹਾ ਸਾਨੂੰ ਵੀ ਇਹ ਕੌਮ ਦਾ ਪੈਸਾ ਜਿਹੜਾ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲੱਗਣਾ ਚਾਹੀਦਾ ਸੀ ਉਹ ਇਹ ਬਾਦਲ ਦੀ ਰਾਜਨੀਤੀ ਤੇ ਕਿਉਂ ਲੱਗ ਰਿਹਾ ਇਹ ਪ੍ਰਬੰਧਕ ਕਮੇਟੀ ਦਾ ਪੈਸਾ ਤੇ ਇਹ ਜਿਹੜਾ ਪਤਾ ਨਹੀਂ ਇਸ ਹੁਕਮਨਾਮੇ ਵਿੱਚ ਉਹ ਕੀ ਦਿਸਦਾ ਇਹਨੂੰ ਧਾਮੀ ਨੂੰ ਜਿਹੜਾ ਕਿ ਆਪ ਪਹਿਲਾਂ ਵੈਲਕਮ ਕਰਦਾ ਰਿਹਾ ਕਾਨੂੰਨ ਬਣਾਉਣ ਦੇ ਤੇ ਹੁਣ ਇਹ ਜੋ ਕੁਛ ਵੀ ਕਰਨ ਡਿਆ ਲੜਾਈ ਜੇ ਬਣਦੀ ਆ ਕੋਈ ਤੇ ਧਾਮੀ ਲੜੇ ਸੁਖਬੀਰ ਬਾਦਲ ਲੜੇ ਅਕਾਲ ਤਖ਼ਤ ਨੂੰ ਇਹ ਢਾਲ ਬਣਾ ਰਹੇ ਜਿਹੜੀ ਇਹ ਕੌਮ ਲਈ ਬੜੀ ਦੁਖਦਾਈ ਗੱਲ ਹੈ
1: ਸਿੰਘ ਸਾਹਿਬ ਜਦੋਂ ਪਹਿਲੇ ਦਿਨੀ SGPC ਪ੍ਰਧਾਨ ਧਾਮੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਲੋਕ ਉਦੋਂ ਇਹ ਗੱਲ ਵੀ ਕਰਦੇ ਨੇ ਕਿ ਜਦੋਂ 2 ਦਸੰਬਰ ਵਾਲੇ ਦਿਨ ਧਾਮੀ ਹੋਣਾ ਨੂੰ ਵੀ ਜਿਹੜੀ ਕਮੇਟੀ ਸੀ ਉਹਦੇ ਵਿੱਚ ਪਾਇਆ ਗਿਆ ਸੀ ਚੇਅਰਮੈਨ ਬਣਾਇਆ ਗਿਆ ਸੀ ਪਰ ਉਹ ਤਾਂ ਕਹਿੰਦੇ ਪਿੱਛੇ ਹਟ ਗਏ
0: ਉਹ ਨਹੀਂ ਲਾਗੂ ਕਰਵਾਇਆ ਉਹ ਰਿਜ਼ਾਈਨ ਕਰਤਾ ਉੱਥੇ ਅਕਾਲ ਤਖ਼ਤ ਇਹਨਾਂ ਨੂੰ ਕੁਛ ਨਹੀਂ ਕਹਿੰਦਾ ਅਕਾਲ ਤਖ਼ਤ ਦੀ ਅਵਗਿਆ ਕਰਕੇ ਜਿਹੜਾ ਜਿਹੜਾ ਵੀ ਹੁਕਮਨਾਮਾ ਸੁਣਾਉਣ ਵਾਲੇ ਸੀ 2 ਦਸੰਬਰ ਦਾ ਉਹ 5 ਸਿੰਘ ਕਿੱਥੇ ਧਾਮੀ ਦੱਸ ਦੇ ਸਾਨੂੰ 5 ਸਿੰਘ ਕਿੱਧਰ ਗਏ ਕਿਹਦੇ ਹੁਕਮ ਨਾਲ ਉਹਨਾਂ ਨੂੰ ਤਖ਼ਤ ਤੋਂ ਲਾਇਆ ਕਿਹਦੇ ਹੁਕਮ ਨਾਲ ਰਾਤ ਨੂੰ ਗੜਗੱਜ ਬਣਿਆ ਧਾਮੀ ਇਹ ਵੀ ਕਲੀਅਰ ਕਰਦੇ ਜਰਾ ਤੇ ਸਾਡੀ ਕੌਮ ਦਾ ਕੌਮ ਦੇ ਨਾਲ ਇਹ ਦੁਸ਼ਮਣੀ ਕਮਾ ਰਹੇ ਨੇ ਧਰੋਹ ਕਮਾ ਰਹੇ ਨੇ ਇਹ ਸਾਡੀ ਕੌਮ ਦਾ ਤਾਂ ਜੋ ਕੁਛ ਵੀ ਵਿਚਾਰਗੀ ਵਾਲਾ ਜੀਵਨ ਬਤੀਤ ਕਰ ਰਹੀ ਆ ਅਸੀਂ ਥਾਂ ਪਰ ਥਾਂ ਸਾਡੀ ਇਮੇਜ ਡਾਊਨ ਹੋਣ ਡਈ ਆ ਅਸੀਂ ਆਰਥਿਕ ਤੌਰ 'ਤੇ ਨੁਕਸਾਨ 'ਚ ਜਾ ਰਹੇ ਹਾਂ ਸਾਡੇ ਗਰੀਬ ਬੱਚੇ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਅਸਾਈ ਸਕੂਲਾਂ 'ਚ ਪੜ੍ਹਨ ਲਈ ਮਜਬੂਰ ਹੋਏ ਪਏ ਨੇ ਤੋ ਬਹੁਤ ਨੁਕਸਾਨ ਕਰ ਰਹੀ ਹੈ ਸਾਡਾ ਪ੍ਰਬੰਧਕ ਕਮੇਟੀ ਅਤੇ ਇਹ ਜਿਹੜਾ ਬਾਦਲ ਪਰਿਵਾਰ ਹੈ
1: ਪਿਛਲੇ ਦਿਨ ਵੀਡੀਓ ਵੀ ਜਾਰੀ ਕਰਤੀ ਜਿਹੜੀ ਅਕਾਲ ਤਖ਼ਤ ਸਾਹਿਬ ਜਦੋਂ ਪੇਸ਼ ਹੁੰਦੇ ਨੇ ਸੀਐਮ ਆਨ ਲੋਕਾਂ ਦੀ ਅਲੱਗ ਅਲੱਗ ਰਾਏ ਹੈ ਸਿੰਘ ਸਾਹਿਬ ਤੁਸੀਂ ਜਿੱਦਾਂ ਰਹੇ ਹੋ ਤੁਸੀਂ ਇਸ ਸਾਰੇ ਚੀਜ਼ ਨੂੰ ਕਿਵੇਂ ਦੇ ਦਿਓ ਲੋਕ ਕਹਿੰਦੇ ਕਿ ਜੇ ਆਈ ਤੁਸੀਂ ਜਨਤਕ ਕਰਦੇ ਰਹੋਗੇ ਵੀਡੀਓਜ਼ ਚਾਹੇ ਉਦੋਂ ਬਲਟੋਹਾ ਵੇਲੇ ਹੋਵੇ ਚਾਹੇ ਹੁਣ ਹੋਵੇ ਕਹਿੰਦੇ ਫਿਰ ਤਾਂ ਜਿਹੜਾ ਜਾਊਗਾ ਉੱਥੇ ਅਕਾਲ ਤਖ਼ਤ ਸਾਹਿਬ ਜਿਹਨੇ ਪੇਸ਼ ਹੋਣਾ ਉਹ ਉੱਥੋਂ ਜਾਣ ਤੋਂ ਗੁਰੇਜ਼ ਕਰੂਗਾ ਜਿਵੇਂ ਤੁਸੀਂ ਦੇਖੋ ਸੁਰਜੀਤ ਸਿੰਘ ਬਰਨਾਲਾ ਨੂੰ ਜਦੋਂ ਬੁਲਾਇਆ ਗਿਆ ਉਹ ਗਏ ਨਹੀਂ ਉਹ ਉਦੋਂ ਗਏ ਜਦੋਂ ਮਾਹੌਲ ਜਿਹੜਾ ਠੀਕ ਹੋ ਗਿਆ ਸੀ
0: ਇੱਕ ਤਾਂ ਇਹ ਜਿਹੜਾ ਇਹਨਾਂ ਨੇ 5 ਪਿਆਰਿਆਂ ਦੀ ਮਰਿਆਦਾ ਦਾ ਕਾਣ ਕੀਤਾ ਨਾ ਉਹ ਵੀ ਉਹਨਾਂ ਨੇ ਆਪਣੇ ਆਪ ਹੀ ਦਿਖਾਤਾ ਪਿਕਚਰ 'ਚ ਇੱਕ ਗੜਗੱਜ ਬੈਠਾ ਇੱਕ ਇਹਦੇ ਨਾਲ ਉਹ ਧਨੌਲਾ ਬੈਠਾ ਜਿਹੜਾ ਦਮਦਮਾ ਸਾਹਿਬ ਦਾ ਜਹੇਦਾਰ ਬਣਾਇਆ
1: ਠੀਕ ਸਿੰਘ
0: ਇਹਨੂੰ ਗੁਰਮਤ ਦਾ ਊੜਾ ਜਿਹੜਾ ਨਹੀਂ ਆਉਂਦਾ ਨਾ ਹੀ ਇਹਨੂੰ ਆਉਂਦਾ ਉਹਦੇ ਸਾਹਮਣੇ ਇਹਨੂੰ ਬਿਠਾਇਆ ਹੁਣ 5 ਸਿੰਘਾਂ ਤੋਂ 2 ਸਿੰਘਾਂ ਦੀ ਪ੍ਰਣਾਲੀ ਕਦੋਂ ਤੋਂ ਆ ਗਈ ਹੈ ਸਾਡੇ 5 ਸਿੰਘਾਂ ਦਾ ਜਿਹੜਾ ਸਰੂਪ ਆ ਉਹ ਗੁਰੂ ਦਾ ਸਰੂਪ ਆ ਅਤੇ ਅਸੀਂ ਗੁਰੂ ਤੋਂ ਦੀਖਿਆ ਲੈਂਦੇ ਜਦੋਂ ਤੋਂ 5 ਸਿੰਘ ਹੁੰਦੇ ਆ ਅਤੇ ਗੁਰੂ ਸਾਹਿਬ ਦਾ ਹੁਕਮ ਹੈ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਸਰੀਰ ਮੇਰਾ 5 ਪਿਆਰੇ ਨੇ ਅਤੇ ਇਹ ਜਿਹੜਾ ਗੜਗੱਜ ਹੈ ਇਹ ਆਪ ਹੁਦਰੀਆਂ ਕਰ ਰਿਹਾ ਇਹਨੂੰ ਕਿੰਨੇ ਇਜਾਜ਼ ਦਿੱਤੀ ਕਿ ਤੁਸੀਂ 2 ਜਣੇ ਬਹਿ ਜਾਓ ਅਤੇ ਅੱਗੇ ਉਹਨੂੰ ਬਿਠਾ ਲਓ ਅਤੇ ਫਿਲਮ ਬਣਾ ਕੇ ਅਤੇ ਉਹਨੂੰ ਲੋਕਾਂ ਨੂੰ ਦਿਖਾਉਂਦੇ ਫਿਰੋ ਤੋ ਉਦੋਂ ਜਦੋਂ ਬੁਲਾਇਆ ਉਦੋਂ ਇਹਨੇ ਕੀ ਕੱਢਿਆ ਉਹ ਚੋਂ ਇਹ ਜਦੋਂ ਮਿਲਿਆ ਆ ਉਹਨੂੰ ਮਿਲਿਆ ਉਦੋਂ ਜੱਫੀਆਂ ਪਾ ਕੇ ਮਿਲਿਆ ਅਤੇ ਤੁਸੀਂ ਐਂ ਕਰੋ ਅਸੀਂ ਐਂ ਕਰਦੇ ਉਦੋਂ ਤਾਂ ਬੜੀਆਂ ਸਲਾਹਾਂ ਕਰਦਾ ਜਿਸ ਤਰ੍ਹਾਂ ਅਤੇ ਸਾਨੂੰ ਦੱਸਿਆ ਵੀ ਨਹੀਂ ਕੀ ਹੋਇਆ ਉਦੋਂ ਬਾਅਦ ਅੱਜ ਇਹ ਜਿਹੜੀਆਂ ਗੱਲਾਂ ਕਰਨ ਡਿਆ ਹੈ ਇਹ ਆਪ ਹੁਦਰਾਪਣ ਹੈ ਕੌਮ ਦੇ ਨਾਲ ਇਹ ਘਤਰੋਹ ਆ ਇਹ ਸਿਧਾਂਤ ਦਾ ਮਜ਼ਾਕ ਹੈ ਅਤੇ ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਜਿਹੜੀ ਸਾਨੂੰ ਸ਼ਕਤੀ ਅਕਾਲ ਤਖ਼ਤ ਇਹਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ
1: ਜਿਹੜੀ ਇਹ ਵੀਡੀਓ ਨੂੰ ਲੈ ਕੇ ਚਰਚਾ ਚੱਲੀ ਤੁਸੀਂ ਬੋਲੇ ਵੀ ਤੁਸੀਂ ਇਹ ਵੀ ਕਿਹਾ ਕਿ ਭਾਈ ਫਿਰ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸੀ ਤੁਸੀਂ ਉਹਦੀ ਫੋਰੈਂਸਿਕ ਜਾਂਚ ਕਰਾ ਲੈਂਦੇ ਉਹ ਤਾਂ ਕਰਾਈ ਨਹੀਂ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਸਾਹਮਣੇ ਆਈਆਂ ਵੀਡੀਓ ਸਾਹਮਣੇ ਆਈਆਂ ਜਦੋਂ ਸੁੱਚਾ ਸਿੰਘ ਲੰਗਾਹ ਦੇ ਪੈਰੀ ਹੱਥ ਵੀ ਲਾ ਰਹੇ ਹੁੰਦੇ ਨੇ ਜਿੱਦਾਂ ਗੜਗੱਜ ਲੋਕ ਉਹ ਵੀ ਗੱਲਾਂ ਕਰਨ ਲੱਗ ਗਏ
0: ਪੈਰੀ ਹੱਥੇ ਉਹਦਾ ਫਿਰ ਆਸਾਨ ਬੰਦ ਆ ਜਦੋਂ ਇਹਨੂੰ ਰਾਤ ਨੂੰ 2 ਵਜੇ ਬਣਾਇਆ

0: ਸਰਦਾਰ ਬਣਾਇਆ ਤੇ ਉਦੋਂ ਕੌਮ ਸੁੱਤੀ ਪਈ ਸੀ, ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਨਹੀਂ ਸੀ। ਤੇ ਉਸ ਸਮੇਂ ਇਹਨੂੰ ਜਿਹੜੀ ਪੱਗ ਦੇ ਕੇ ਤੇ ਜਿਹੜਾ ਐਲਾਨ ਕਰਨਾ ਸੀਗਾ ਵੀ ਇਹਨੂੰ ਬਣਾ ਦਿੱਤਾ ਗਿਆ ਜਥੇਦਾਰ, ਉਹ ਐਲਾਨ ਕਰਨ ਲਈ ਕੋਈ ਪ੍ਰੈਸ ਕਾਨਫਰੰਸ ਬਹਿੰਦਾ ਨਹੀਂ ਸੀ, ਨਾ ਕੋਈ ਮੁਲਾਜ਼ਮ ਬਹਿੰਦਾ ਸੀ ਗੁਰਦੁਆਰੇ ਦਾ, ਨਾ ਕੋਈ ਮੈਂਬਰ ਬਹਿੰਦਾ ਸੀ। ਉਦੋਂ ਫਿਰ ਸੁੱਚਾ ਸਿੰਘ ਲੰਗਾਹ ਜਿਹੜਾ ਉਹਨੇ ਇਹਦੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਨਾਂ ਡਿਕਲੇਅਰ ਕੀਤਾ। ਤੇ ਉਹ ਫਿਰ ਵਿਚਾਰਾ ਉਹਦਾ ਆਸਾਨ ਪ੍ਰਾਮੋਸ਼ ਜਿਹੜੇ ਹੁੰਦੇ ਉਹ ਨਹੀਂ ਨਾ ਹੈਗਾ, ਉਹਦਾ ਆਸਾਨ ਜਿਹੜਾ ਸਿਰ ਤੇ ਪਾ ਲੈਂਡਿਆ ਉਹਨੇ, ਤਾਂ ਉਹਨੂੰ ਪੈਰੀ ਹੱਥ ਲਾਇਆ। ਪਰ ਇਹਨਾਂ ਲੋਕਾਂ ਨੂੰ ਮਰਿਆਦਾ ਨਾਲ ਕੀ ਲੱਗੇ, ਇਹਨਾਂ ਨੂੰ ਕੌਮ ਦੇ ਸਵੈਮਾਨ ਨਾਲ ਕੀ ਲੱਗੇ। ਇਹ ਲੋਕ ਉਹ ਨੇ ਜਿਹੜੇ ਮੌਕਾ ਪ੍ਰਸਤ ਨੇ, ਕੱਲ੍ਹ ਸਰਨੇ ਦੇ ਨਾਲ ਹੱਟੀ ਹੱਟੀ ਵਿਕਦਾ ਰਿਹਾ, ਅੱਜ ਬਾਦਲ ਦੇ ਨਾਲ ਵੇਖਣ ਡਿਆ। ਇਹ ਕੌਮ 'ਤੇ ਦਾਗ ਲੱਗੇ ਹੋਏ ਨੇ, ਇੱਕ ਦਿਨ ਇਹਨਾਂ ਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊਗਾ,
1: ਕਿਉਂਕਿ ਇਹ ਤਾਂ ਇੱਕ ਬਹੁਤ ਵੱਡੀ ਮਰਿਆਦਾ ਦਾ ਘਾਣ ਆ ਨਾ। ਦੇਖੋ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ, ਉਹ ਹੁਕਮਨਾਮਾ ਨੂੰ ਸੰਗਤ ਮੰਨ ਵੀ ਨਹੀਂ ਰਹੀ। ਤੁਸੀਂ ਦੇਖੋ ਦੂਜੇ ਤੀਜੇ ਦਿਨ ਰੈਲੀਆਂ ਸ਼ੁਰੂ ਹੋ ਗਈਆਂ ਸੀ, 8 ਲੋਕਾਂ ਦਾ ਸੀ,
0: ਨਾ ਸੰਗਤ ਨੇ ਮੰਨਿਆ ਤੇ ਨਾ ਮੰਨਣ ਯੋਗ ਆ, ਤੇ ਨਾ ਹੀ ਇਹਨੂੰ ਜਥੇਦਾਰ ਮੰਨਿਆ ਸੰਗਤ ਨੇ। ਜਦੋਂ ਸੰਗਤ ਨੇ ਗੜਗੱਜ ਨੂੰ ਜਥੇਦਾਰ ਹੀ ਨਹੀਂ ਮੰਨਿਆ ਤੇ ਇਹਦੇ ਹੁਕਮਨਾਮੇ ਨੂੰ ਕਿਉਂ ਮੰਨੋਗੇ? ਪਰ ਹੁਕਮਨਾਮੇ ਦੇ ਵਿੱਚ ਕੋਈ ਤੱਤ ਹੋਵੇ, ਕੋਈ ਗੁਰੂ ਵਿਰੋਧੀ ਗੱਲ ਹੋਵੇ, ਗੁਰੂ ਘਰ ਦੇ ਖਿਲਾਫ਼ ਕੋਈ ਗੱਲ ਹੋਵੇ, ਤਾਂ ਵੀ ਲੋਕ ਕੋਈ ਸੋਚ ਸਕਦੇ ਆ। ਇਹ ਜਿਹੜਾ ਬਾਦਲ ਪਰਿਵਾਰ ਦਾ ਸਿਖਾਇਆ ਤਿੱਤਰ ਆ, ਜਿਹੜੇ ਤਿੱਤਰ ਦੀਆਂ ਜਿਹੜੇ ਹੋਰ ਜਾਨਵਰ ਸਿਖਾਏ ਹੋਏ ਜਿਹੜੇ ਆ ਨਾ ਜਾਤ ਭਰਾਵਾਂ ਨੂੰ ਲਿਆ ਕੇ, ਅਤੇ ਉਹ ਮੌਤ ਦੀ ਫਾਹੀ ਫਸਾ ਜਾਂਦੇ ਨੇ, ਉਹੋ ਜਿਹਾ ਇੱਕ ਬੰਦਾ ਹੈ। ਅਤੇ ਇਹਦੀ ਵਜ੍ਹਾ ਨਾਲ ਜਿਹੜੀ ਅੱਜ ਕੌਮ ਦੁਬਧਾ 'ਚ ਆ, ਜਾਂ ਕੌਮ ਜਿਹੜੀ ਆ ਉਹ ਬੇਬਸ ਹੋਈ ਪਈ ਵੀ ਕਰੀਏ ਤਾਂ ਕਰੀਏ ਕੀ ਕਰੀਏ।
1: ਤੁਸੀਂ ਕਿਹਾ ਕਿ ਕਿਹੜੀ ਇਸ ਵੀਡੀਓ ਦੇ ਵਿੱਚ ਜਾਂ ਕੋਈ ਧਰਮ ਦੁਖੀ ਕੰਮ ਕੀਤਾ ਸੀ ਉਹਨੇ, ਪਰ ਇਹ ਕਹਿ ਰਹੇ ਨੇ ਕਿ ਦੇਖੋ ਜੀ ਛਿੱਟੇ ਮਾਰੇ ਜਾ ਰਹੇ ਨੇ ਦਾਰੂ ਦੇ, ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਸਾਰਾ ਕੁਝ ਜਿਹੜਾ ਇਹ ਸਕ੍ਰਿਪਟਡ ਸੀ ਇਹ ਬਣਾਇਆ ਗਈ ਹੈ ਵੀਡੀਓ।
0: ਗੱਲ ਆ ਕਿ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜੀਆਂ ਫਿਲਮਾਂ ਫੁਲਮਾਂ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਨਾ ਹੀ ਦੁਨਿਆਵੀ ਅਦਾਲਤਾਂ 'ਚ ਨਾ ਇਸ ਰੂਹਾਨੀ ਅਦਾਲਤ 'ਚ,
1: ਇਹ ਕੋਈ ਆਧਾਰ ਨਹੀਂ ਮੰਨਦੀ।
0: ਨਾ ਨਾ ਇਹਦਾ ਕੋਈ ਆਧਾਰ ਨਹੀਂ ਗਾ। ਜਿਹੜਾ ਬੰਦਾ ਜਿਹੜੇ ਬੰਦੇ ਨੂੰ ਤਕਲੀਫ ਹੋਵੇ, ਜਿਹਨੂੰ ਲੱਗੇ ਕਿ ਮੇਰੇ ਗੁਰੂ ਦੇ ਵਿਰੁੱਧ ਕੋਈ ਭੁਗਤਿਆ, ਤੇ ਉਹ ਆਪ ਹਿਕਡਾ ਕੇ ਖਲੋਂਦਾ ਅਕਾਲ ਤਖ਼ਤ ਅੱਗੇ ਸ਼ਿਕਾਇਤ ਲੈ ਕੇ ਆਉਂਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਿਰਫ ਬਣਾਈਆਂ ਹੁੰਦੀਆਂ ਗੱਲਾਂ, ਤੇ ਸਿਰਫ ਇਹੋ ਪੁਜੀਸ਼ਨ ਦਾ ਜਿਹੜੀ ਲੋਕਾਂ ਦੇ ਵਿੱਚ ਕਿਸੇ ਦੀ ਪੁਜੀਸ਼ਨ ਬਣੀ ਤੇ ਉਹਨੂੰ ਕਿਵੇਂ ਢਾਲ ਲਾਉਣੀ, ਉਹਨੂੰ ਕਿਵੇਂ ਦਾਗੀ ਕਰਨਾ। ਤੇ ਇਹ ਅੰਦਰੋਂ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦੇ ਸਿਖਾਏ ਹੋਏ ਰਸਤੇ ਚੱਲਣ ਡਿਆ, ਜਿੱਦਾਂ ਉਹ ਕਹਿੰਦਾ ਉਤਰਾਂ ਹੀ ਕਰੀ ਜਾਂਦਾ। ਮੈਂ ਹੈਰਾਨ ਆ ਕਿ ਇਹ ਗੜਗੱਜ ਨੂੰ ਪਤਾ ਹੈ ਵੀ ਕੱਲ੍ਹ ਅਜੇ ਜਿਹੜੇ 'ਚ ਪੰਜ ਸਿੰਘ ਇਹਦੇ ਹੁਕਮਨਾਮੇ ਜਾਰੀ ਕਰਦੇ ਸੀ, ਉਹਨਾਂ 'ਚੋਂ ਇੱਕ ਨਹੀਂ ਮਿਲਦਾ ਉੱਥੇ। ਅਤੇ ਇਹਨੂੰ ਇਹ ਪਤਾ ਹੋਣਾ ਚਾਹੀਦਾ ਰਹਿਣਾ ਇੰਨੇ ਮੇਰੀ, ਇਹਦਾ ਵੀ ਪਤਾ ਨਹੀਂ ਇਹਨੂੰ ਕਦੋਂ ਕੱਢੇ, ਉਹ ਕਦੋਂ ਬੇਆਬਰੂ ਕਰਕੇ ਕੱਢੇ। ਇਹਨੂੰ ਤਾਂ ਅਸੀਂ ਇਹ ਰਾਏ ਦਿਆਂਗੇ ਕਿ ਬੰਦੇ ਦਾ ਪੁੱਤ ਬਣ, ਅਕਾਲ ਤਖ਼ਤ ਜਿਹੜਾ ਉੱਤੇ ਰਹਿਮ ਕਰ, ਅਕਾਲ ਤਖ਼ਤ ਦੇ ਉੱਤੋਂ ਇਹੋ ਜਿਹੀਆਂ ਆਪ ਹੁਦਰੀਆਂ ਗੱਲਾਂ ਨਾ ਕਰ।
1: ਹੁਣੇ ਹੁਣੇ ਅੱਜ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਕਈ ਲੋਕ ਕਹਿ ਰਹੇ ਨੇ ਕਿ ਜਥੇਦਾਰ ਸਿਆਸੀ ਹੋ ਗਏ, ਉਹ ਕਹਿੰਦੇ ਕਿ ਜਥੇਦਾਰ ਹਮੇਸ਼ਾ ਹੀ ਸਿਆਸੀ ਹੁੰਦਾ, ਕਹਿੰਦੇ ਜਥੇਦਾਰ ਮਾਲਾ ਫੇਰ
0: ਸਿਆਸੀ ਨਹੀਂ ਗਾ, ਬੇਈਮਾਨ ਹੋ ਗਿਆ, ਵਿਗ ਗਿਆ ਹੈ, ਸਿਆਸੀ ਨਹੀਂ ਹੋਇਆ ਹੈ, ਇਹ ਬੇਈਮਾਨ ਹੋ ਗਿਆ ਤੇ ਵਿਗ ਗਿਆ। ਤੇ ਇਹ ਸੋਚ ਰਿਹਾ ਕਿ ਮੇਰੇ ਵੱਲ ਕੋਈ ਨਹੀਂ ਦੇਖ ਰਿਹਾ, ਜੋ ਮੇਰੀ ਕਰਤੂਤ ਵੱਲ ਕੋਈ ਨਹੀਂ ਦੇਖ ਰਿਹਾ। ਇਹਨੂੰ ਤੇ ਉਦੋਂ ਸ਼ਰਮ ਨਹੀਂ ਆਈ ਜਦੋਂ ਅੱਧੀ ਰਾਤ ਨੂੰ ਇਹਨੇ ਪੱਗ ਲਈ ਹੈ, ਉਦੋਂ ਇਹਨੂੰ ਪਤਾ ਨਹੀਂ ਕਿ ਮੈਂ ਜਿਸ ਤਰ੍ਹਾਂ ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਪੱਗ ਲੈ ਰਿਹਾ, ਲੋਕ ਕੀ ਆਖਣਗੇ। ਮੈਨੂੰ ਘੱਟੋ ਘੱਟ ਲੋਕ ਪੱਗ ਲੈਂਦੇ ਨੂੰ ਦੇਖਣ, ਮੇਰੇ ਗਵਾਹ ਬਣਨ, ਮੇਰੇ ਸਪੋਰਟਰ ਬਣਨ, ਇਹਦਾ ਚਾਹ ਹੋਣਾ ਚਾਹੀਦਾ ਸੀ। ਪਰ ਇਹ ਖਰੀਦੇ ਹੋਏ ਲਾਲੇ ਗੋਲੇ ਨੇ, ਇਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਲੱਗੇ? ਜਿਹੜੀਆਂ ਮਰਜ਼ੀ ਗੱਲਾਂ ਕਰਦਾ ਰਹੇ, ਇਹਦਾ ਸੰਗਤ ਦੇ ਦਿਲਾਂ ਅਤੇ ਸੰਗਤ ਦੇ ਮਨਾਂ 'ਚ ਕੋਈ ਅਸਰ ਨਹੀਂ। ਇਹ ਮੈਂ ਤਾਂ ਪਹਿਲਾਂ ਵੀ 2-3 ਵਾਰੀ ਕਹਿ ਚੁੱਕਾ ਵਾਂ ਵੀ ਜੇ ਫਰਜ਼ ਕਰ ਲਓ ਇਹਦੇ ਹੁਕਮਾਂ 'ਤੇ ਅਮਲ ਨਾ ਕੀਤਾ ਸੰਗਤ ਨੇ, ਤਾਂ ਫਿਰ ਇਹ ਚੱਪਣੀ 'ਚ ਨੱਕ ਡੋਬ ਕੇ ਮਰੂਗਾ, ਕੌਮ ਦੇ ਮਗਰੋਂ ਲੱਥੂਗਾ। ਇਹ ਦੱਸੇ ਗੜਗੱਜ ਦੱਸੇ, ਇੱਥੇ ਭਗਵੰਤ ਮਾਨ ਹੈ, ਇੱਥੇ ਉਹ ਹੈ, ਇੱਥੇ ਉਹਨੇ ਰਹਿਣਾ, ਇੱਥੇ ਉਹਨੇ ਰਹਿਣਾ, ਇੱਥੇ ਰਾਜਨੀਤੀ ਭਗਵੰਤ ਮਾਨ ਦੀ, ਉੱਥੇ ਆਪਣੀ ਵੀ ਕਰੀ ਜਾਵੇ, ਪਤਾ ਲੱਗ ਜੂ ਇਹਨੂੰ ਥੋੜ੍ਹੇ ਦਿਨਾਂ 'ਚ।

0: ਤੁਹਾਨੂੰ ਲੱਗਦਾ ਸਾਰਾ ਕੁਝ ਸਿਆਸੀ ਸੀ?
1: ਸਿਆਸੀ ਆ, ਸਿਆਸੀ ਸੀ ਨਹੀਂ, ਸਿਆਸੀ ਹੈ ਆ। ਤੇ ਇਹ ਸਿਆਸੀ ਜਿਹੜਾ ਨਾ ਉਹ ਜਿਨ੍ਹਾਂ ਦੇ ਪੱਲੇ ਕੁਛ ਨਹੀਂ, ਗੜਗੱਜ ਵਰਗਿਆਂ ਨੂੰ ਜਿਹੜੇ ਤੋਰਦੇ ਪਏ ਨੇ, ਕਮੇਟੀ ਦਾ ਪ੍ਰਧਾਨ ਤੇ ਉਹਦਾ ਬਾਦਲ ਦਾ ਮੁੰਡਾ, ਇਹ ਉਹਨਾਂ ਦਾ ਸਾਰਾ ਕਾਰ ਹੈ ਤੇ ਉਹਨਾਂ ਦੇ ਆਪਣੇ ਪੱਲੇ ਕੁਛ ਰਹਿ ਨਹੀਂ ਗਿਆ। ਉਹ ਹੁਣ ਇਹਦੇ ਸਹਾਰੇ ਤੁਰੇ ਫਿਰਦੇ ਵਿਚਾਰੇ। ਇਹਦਾ ਸਹਾਰਾ ਕਿੰਨਾ ਕੁ ਕਾਮਯਾਬ ਹੁੰਦਾ ਆਉਣ ਵਾਲੇ ਸਮੇਂ ਚ ਪਤਾ ਲੱਗ ਜੂ।
0: ਉਹ ਮੈਂ ਇਹਦਾ ਜਿਹੜਾ ਉਹਨੇ ਬਿਆਨ ਆਇਆ ਮੈਂ ਪੂਰਾ ਕਰਦਾ। ਕਹਿੰਦੇ ਕਿ ਜਥੇਦਾਰ ਸਿਆਸੀ ਹੁੰਦਾ, ਕਹਿੰਦੇ ਹੋਰ ਜਥੇਦਾਰ ਮਾਲਾ ਫੇਰ ਨੂੰ ਰੱਖਿਆ।
1: ਜਥੇਦਾਰ ਮਾਲਾ ਨੀ ਫੇਰੂਗਾ ਤੇ ਕੀ ਕਰੂਗਾ? ਲੋਕਾਂ ਦੀਆਂ ਧੌਣਾ ਲਾਊਗਾ? ਉਹਨੂੰ ਹੈ ਨਹੀਂ, ਉਹਨੂੰ ਮੈਂ ਤੁਹਾਨੂੰ ਦੱਸਿਆ ਕਿ ਹੈ ਨਹੀਂ, ਉਹਦੇ ਪੱਲੇ ਕੁਛ ਨਹੀਂ ਗਾ, ਨਾ ਉਹਦੇ ਪੱਲੇ ਕੁਛ ਤੇ ਨਾ ਉਹਦੇ ਨਾਲ ਕੌਣ ਬੈਠਾ। ਸਾਡਾ ਤੇ ਸਭ ਤੋਂ ਵਿਚਾਰਨ ਵਾਲੀ ਗੱਲ ਆ ਸਿੱਖਾਂ ਦੀ ਸੰਗਤ ਦੀ ਕਿ ਇਹ ਜਿਹੜੇ ਮੁਕਾਮ ਤੇ ਬੈਠੇ ਤੇ ਨਾਲ ਪੰਜ ਕੌਣ ਨੇ, ਉਹਨਾਂ ਨੂੰ ਕਿਹਨੇ ਬਣਾਇਆ ਤੇ ਪਹਿਲਿਆਂ ਨੂੰ ਕਿਹਨੇ ਹਟਾਇਆ, ਉਹਨੂੰ ਕਿਹਨੇ ਅਥਾਰਟੀ ਦਿੱਤੀ? ਪ੍ਰਬੰਧਕ ਕਮੇਟੀ 15 ਸਾਲ ਇਲੈਕਸ਼ਨ ਹੋਇਆ ਨੂੰ ਹੋ ਗਏ ਆ, ਉਹਦੇ ਇਲੈਕਸ਼ਨ ਹੀ ਹੋ ਰਹੇ, ਇਹਨਾਂ ਨੂੰ ਕਿੰਨੇ ਤਾਕਤ ਦਿੱਤੀ, ਕਿਹਨਾਂ ਨੇ ਅਧਿਕਾਰ ਦਿੱਤੇ ਕਿ ਇੱਕ ਗੁਰੂ ਦਾ ਰੁਤਬਾ ਹੈ ਉਹਨੂੰ ਉਹਦੀ ਥਾਂ ਪੁਰ ਕਰਨ ਲਈ ਇਹੋ ਜਿਹਾ ਕੱਚ ਘੜਿਆਂ ਨੂੰ ਲਿਆ ਕੇ ਅਕਾਲ ਤਖ਼ਤ ਦੇ ਉੱਤੇ ਥੋਪ ਦਿਓ? ਇਹ ਇਹ ਨਜਾਇਜ਼ ਨੇ, ਜਿਹਨਾਂ ਨੇ ਇਹਨਾਂ ਨੂੰ ਬਣਾਇਆ ਉਹ ਵੀ ਨਜਾਇਜ਼ ਹੈ? ਜਾਂ ਉਹਨੂੰ ਕਿਸੇ ਨੇ ਕੋਈ ਪਾਵਰ ਜਾਂ ਅਥਾਰਟੀ ਨਹੀਂ ਦਿੱਤੀ ਤੇ ਨਾ ਹੀ ਉਹਦਾ ਹੱਕ ਬਣਦਾ ਹੈ, ਨਾ ਹੀ ਉਹ ਗੁਰਮਤੀਆ ਕੋਈ, ਨਾ ਹੀ ਉਹ ਗੁਰਸਿੱਖ ਆ। ਗੁਰੂ ਤੋਂ ਬੇਮੁੱਖ ਵਪਾਰੀ ਪੁੱਤਰ ਆ ਤੇ ਸਾਡੀ ਕੌਮ ਨੂੰ ਬਰਬਾਦ ਕਰ ਰਿਹਾ। ਗੁਰੂ ਸਾਹਿਬ ਜੀ ਦਾ ਸਰਾਪ ਲੈ ਰਹੇ ਨੇ, ਪਹਿਲਾਂ ਹੀ ਗੁਰੂ ਸਾਹਿਬ ਜੀ ਦਾ ਸਰਾਪ ਜਿਹੜਾ ਲਿਆ ਉਹਦੇ 'ਤੇ ਇਹਨਾਂ ਨੂੰ ਅਮਲ ਕਰਨਾ ਚਾਹੀਦਾ, ਅਕਲ ਕਰਨੀ ਚਾਹੀਦੀ ਹੈ। 12-13 ਸਾਲ ਤੋਂ ਰੂੜੀਆਂ ਦੇ ਕੱਖ ਚੁਣਦੇ ਪਏ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਕੀ ਕੀਤਾ ਤੇ ਲੋਕ ਸਾਨੂੰ ਕਿੱਥੇ ਲਿਜਾ ਕੇ ਸੁੱਟ ਰਹੇ ਤੇ ਅੱਜ ਕਿਸ ਤਰ੍ਹਾਂ ਸਾਡੇ ਪਿੱਛੇ ਲੱਗ ਜਾਣਗੇ। ਇਹ ਕਿੱਡੀ ਕੁ ਰੂਹਾਨੀ ਤਾਕਤ ਆ ਗੜਗੱਜ ਜਿਹੜਾ ਇਹਨਾਂ ਨੂੰ ਸਤਾ ਦਵਾ ਦੂਗਾ ਝੂਠ ਬੋਲ ਬੋਲ ਕੇ। ਇੱਥੇ ਤੇ ਗੁਰੂ ਸਾਹਿਬ ਜਿਹੜੇ ਨੇ ਉਹ ਅੰਗ ਸੰਗ ਹੋਣ, ਜਾਮ ਗੁਰੂ ਹੋਏ ਵੱਲ ਲੱਕ ਬਾਹੇ ਕਿਆ ਕੀਜੇ, ਕੋਈ ਕੁਛ ਨਹੀਂ ਵਿਗਾੜ ਸਕਦਾ। ਇਹ ਗੜਗੱਜ ਵਰਗੇ ਜਿੰਨੇ ਮਰਜ਼ੀ ਤੁਰੇ ਫਿਰਨ ਜਥੇਦਾਰ ਬਣ ਕੇ।
0: ਧਾਮੀ ਦਾ ਕਹਿੰਦੇ ਕਿ ਇਸ ਤਾਂ ਪਿੰਡਾਂ ਪਿੰਡਾਂ ਚ ਜਾਵਾਂਗੇ, ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਪ੍ਰਚਾਰ ਕਰਾਂਗੇ।
1: ਰੋਕਿਆ ਕਿੰਨੇ ਉਹਨੂੰ, ਰੋਕਿਆ ਕਿੰਨੇ? ਅਸੀਂ ਤੇ ਇਹੀ ਤੇ ਕਹਿੰਦੇ ਹਾਂ ਵੀ ਪਿੰਡਾਂ ਚ ਜਾਓ, ਪਿੰਡਾਂ ਚ ਆਪਣੀ ਗੱਲ ਕਰੋ, ਅਕਾਲ ਤਖ਼ਤ ਨੂੰ ਢਾਲ ਨਾ ਬਣਾਓ। ਇਹੀ ਗੱਲ ਤੇ ਇਹੀ ਕਹਿੰਦੇ ਅਸੀਂ ਤੇ ਆਪ ਕਹਿੰਦੇ ਹਾਂ ਪਿੰਡਾਂ ਜਾਓ, ਕੋਈ ਮਸਲਾ ਹੈਗਾ ਤੇ ਪ੍ਰੈਸ ਦੇ ਵਿੱਚ ਆਓ, ਨਾਲੇ ਉੱਥੇ ਦੱਸੋ ਵੀ ਇਹ ਜਿਹੜੇ ਪੁਰਾਤਨ ਸਰੂਪ ਤੁਹਾਡੇ ਤੋਂ ਕੌਣ ਲੈ ਗਿਆ ਸਾਰੇ, ਇਹ ਲਾਇਬ੍ਰੇਰੀਆਂ ਖਾਲੀ ਕਿਉਂ ਪਈਆਂ ਨੇ, ਨਾਲੇ ਉੱਥੇ ਦੱਸੋ 35-35 ਕਰੋੜ ਦੀਆਂ ਕੋਠੀਆਂ ਕਿਉਂ ਖਰੀਦ ਰਹੇ ਹੋ? ਦਿੱਲੀ 'ਚ ਪ੍ਰਬੰਧਕ ਕਮੇਟੀ ਨੂੰ ਉਹਨਾਂ ਕੋਠੀਆਂ ਦੀ ਕੀ ਲੋੜ ਆ? ਇਹ ਜਾਣਕਾਰੀ ਦੇ ਉਹਨਾਂ ਦੇ ਸੰਗਤਾਂ ਤੁਹਾਨੂੰ ਪੁੱਛਣ ਵੀ ਤੁਸੀਂ ਕੀ ਕਰ ਰਹੇ ਹੋ ਇੱਥੇ ਬੈਠ ਕੇ? ਅਸੀਂ ਤਾਂ ਚਾਹੁੰਦੇ ਹਾਂ ਲੋਕਾਂ 'ਚ ਆਉਣ।
0: ਜਿਹੜਾ ਹੁਣ 29 ਤਰੀਕ ਨੂੰ ਤਲਬ ਕੀਤਾ ਸਾਰੇ MLAs ਨੂੰ, ਸਿੱਖ MLAs ਜਿਹੜੇ ਹੈਗੇ ਨੇ, ਉਹ ਤੁਸੀਂ ਕਿਵੇਂ ਦੇ ਦਿਓ ਕਿ ਏਦਾਂ ਇਹ ਸਿਧਾਂਤਕ ਤੌਰ ਤੇ ਸਹੀ ਹੈ?
1: ਦੇਖੋ ਜੀ, ਮੈਂ ਤਾਂ ਤੁਹਾਨੂੰ ਕਹਿੰਦਾ ਸਿਧਾਂਤਕ ਤੌਰ ਤੇ ਉਹ ਜਥੇਦਾਰ ਹੀ ਗਲਤ ਹੈ, ਜਿਹੜਾ ਫਰਮਾਨ ਜਾਰੀ ਕਰ ਰਿਹਾ ਉਹਦੀ ਕੋਈ ਹੋਂਦ ਨਹੀਂ ਹੈਗੀ, ਉਹਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ। ਉਹਨੂੰ ਮਾਨਤਾ ਦਿੱਤੀ ਰਘਵੀਰ ਸਿੰਘ ਨੇ, ਉਹ ਵੀ ਉਹ ਤੋਂ ਪਹਿਲਾਂ ਅਨੋਵਾ ਕਾਰ ਲਈ ਤੇ ਫਿਰ ਉਹਨੂੰ ਸਰੋਪਾ ਦਿੱਤਾ। ਪਹਿਲਾਂ ਸਰੋਪਾ ਦਿੱਤਾ ਹੀ ਨਹੀਂ ਕਿ ਮੈਂ ਨਹੀਂ ਦੇਣਾ, ਇਹ ਤਾਂ ਪ੍ਰਕਾਸ਼ ਨਹੀਂ ਸੀ, ਅੱਧੀ ਰਾਤ ਸੀ, ਫਲਾਣਾ ਸੀ, ਟੀਂਗੜਾ ਸੀ। ਫਿਰ ਪਹਿਲਾਂ ਘਰ ਬੁਲਾ ਕੇ ਦਿੱਤਾ, ਫਿਰ ਹਰਿਮੰਦਰ ਸਾਹਿਬ ਬੁਲਾ ਕੇ ਦਿੱਤਾ, ਜਦੋਂ ਉਹਦੀ ਘਰਵਾਲੀ ਨੂੰ ਕਾਰ ਦੇਤੀ ਇਹਨਾਂ ਨੇ,
0: ਇਨੋਵਾ ਕਾਰ ਲਈ।
1: ਤੋ ਇਹ ਤੇ ਆਪ ਨਜਾਇਜ਼ ਆ ਤੇ ਕੌਮ ਤੇ ਬੋਝ ਬਣਿਆ ਹੋਇਆ। ਇਹ ਕੌਮ ਨੂੰ ਕੋਈ ਰਾਹ ਦਿਖਾਊਗਾ? ਅੰਧਾ ਆਗੂ ਦੇਤੀ ਹੈ ਕਿਆ ਬਾਦਰ ਜਾਣੇ, ਅੰਨੇ ਆਗੂਆਂ ਨੇ ਵੀ ਕਦੀ ਰਾਹ ਦਿਖਾਇਆ? ਮਹਾਰਾਜ ਕਹਿੰਦੇ ਨੇ ਕਿ ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਾ ਹੀ ਆਵੇ ਆਪ ਲਿਖਾਏ। ਜਿਹੜੇ ਅੰਨੇ ਹੋ ਕੇ ਕਹਿੰਦੇ ਨੇ ਅਸੀਂ ਪਾਰਖੂ ਆ ਰਤਨਾ ਦੇ, ਉਹ ਜਦੋਂ ਮੰਡੀ 'ਚ ਆ ਕੇ ਦਾਅਵਾ ਕਰਦੇ ਅਸੀਂ ਪਾਰਖੂ ਰਤਨਾ ਪਰਖਣ ਲਈ ਆਏ, ਤੇ ਉਹ ਫਿਰ ਰਤਨਾ ਦੀ ਤਸਾਰ ਜਾਣਦੇ ਨਹੀਂ ਕਿਉਂਕਿ ਅੰਨੇ ਹੁੰਦੇ ਆ। ਆਵੇ ਆਪ ਲਿਖਾਏ, ਆਪਣਾ ਆਪ ਦਿਖਾ ਜਾਂਦੇ, ਇਹ ਆਪਣਾ ਆਪ ਦਿਖਾਉਣ ਡੇ ਨੇ, ਹੋਰ ਕੋਈ ਗੱਲ ਨਹੀਂ।
0: ਮੈਂ ਸਿਧਾਂਤਕ ਤੌਰ 'ਤੇ ਤਾਂ ਗੱਲ ਕੀਤੀ ਜਾਂਦਾ ਸਾਹਿਬ, ਕਿਉਂਕਿ ਦੇਖੋ ਅਸੀਂ ਲੋਕ ਇਹ ਵੀ ਗੱਲਾਂ ਕਰ ਰਹੇ ਨੇ, ਕਹਿੰਦੇ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਿਆ ਕਿ ਉਹਨੂੰ ਸਿਧਾਂਤਕ ਤੌਰ 'ਤੇ ਉਹਦੇ ਲਈ ਕੁਛ ਇਹੋ ਜਿਹੇ ਫਰਮਾਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋ ਸਕਦੇ ਨੇ? ਜੇ ਹੋ ਸਕਦੇ ਨੇ, ਕਹਿੰਦੇ ਫਿਰ ਬਣਾਇਆ ਤਾਂ ਕਾਨੂੰਨ ਦੇਖੋ ਸਾਈਨਾਂ ਨੇ ਹੈ ਗਵਰਨਰ ਦੇ, ਜੋ ਗਵਰਨਰ ਦੇ ਸਾਈਨ ਹੋ ਗਏ ਉਹੀ ਇੱਕ ਜਿਹੜਾ ਬਿੱਲ ਸੀ ਉਹ ਕਾਨੂੰਨ ਬਣਿਆ, ਜੋ ਸਾਈਨ ਨਾ ਹੁੰਦੇ ਤਾਂ ਉਹ ਬਿੱਲ ਦਾ ਬਿੱਲ ਪਿਆ ਰਹਿੰਦਾ, ਕਾਨੂੰਨ ਨਹੀਂ ਬਣਨਾ ਸੀ। ਕਹਿੰਦੇ ਫਿਰ ਉਹ 'ਤੇ ਕੀ ਐਕਸ਼ਨ ਲਾਉਂਗੇ?
1: ਮੈਂ ਤੁਹਾਨੂੰ ਪਹਿਲੀ ਨਜ਼ਰੇ ਪਹਿਲੀ ਗੱਲ ਇਹ ਦੱਸ ਦਿੱਤੀ ਹੈ ਕਿ

0: ਸਾਰਾ ਕੁਛ ਗਲਤ ਆ। ਇਹ ਜਿਹੜਾ ਜੋ ਕੁਛ ਵੀ ਡਰਾਮੇਬਾਜ਼ੀ ਕਰਨ ਡਿਆ, ਜੋ ਕੁਛ ਵੀ ਕਰਨ ਡਿਆ, ਕਾਨੂੰਨ ਬਣਵਾਇਆ ਇਹਨਾਂ, ਆਪ ਬਣਵਾਇਆ, ਆਪ ਇਹ ਉਹਦੇ ਥੱਲੇ ਗਿਆ ਟਾਵਰ ਦੇ। ਜਦੋਂ ਬਣਾਇਆ ਇਹਨਾਂ ਵੈਲਕਮ ਕੀਤਾ, ਫਿਰ ਸੁਖਬੀਰ ਬਾਦਲ ਨੇ ਇਹਨੂੰ ਹੁਕਮ ਦੇ ਦਿੱਤਾ ਕਿ ਪੰਜ ਮੈਂਬਰੀ ਪੰਜਾਂ ਸਿੰਘਾਂ ਦੀ ਮੀਟਿੰਗ ਬੁਲਾ ਕੇ ਇਹਨੂੰ ਐਂ ਕਰੋ ਓ ਕਰੋ ਉੱਧਰ ਲੱਗ ਪਿਆ। ਤੋ ਇਹ ਜਿਹੜਾ ਕਾਨੂੰਨ, ਜਿਹੜਾ ਵਿਧਾਨ ਸਭਾ ਹੁੰਦੀ ਕਾਨੂੰਨ ਬਣਾਉਣ ਲਈ, ਹੋਰ ਕਾਹਦੇ ਲਈ ਹੁੰਦੀ ਆ। ਦੂਸਰੀ ਗੱਲ ਇਹ ਆ ਕਿ ਇਹਦੇ ਵਿੱਚ ਇਸ ਜਥੇਦਾਰ ਨੇ ਪਤਾ ਨਹੀਂ ਕਿ ਕਿੱਥੋਂ ਰਾਏ ਲੈ ਲਈ ਜਾਂ ਕਿਹੜੇ ਇਹਦੇ ਐਡਵਾਈਜ਼ਰ ਨੇ, ਜਿਹੜੇ ਤਾਂ ਅੰਮ੍ਰਿਤਧਾਰੀ ਸਿੰਘ ਨੇ, ਜਿਹੜੇ ਅੰਮ੍ਰਿਤਧਾਰੀ ਐਮ ਐਲ ਏ ਨੇ, ਉਹਨਾਂ ਨੂੰ ਤਾਂ ਸੱਦਿਆ ਹੀ ਨਹੀਂ ਇਹਨੇ। ਅਤੇ ਜਿਹਨਾਂ ਨੂੰ ਸੱਦਿਆ, ਉਹਨਾਂ ਚੋਂ ਜਿਹਨੇ ਸਾਈਨ ਕਰਕੇ ਮੁਕੰਮਲ ਕੀਤਾ ਹੈ, ਉਹਨੂੰ ਨਹੀਂ ਸੱਦਿਆ ਗਵਰਨਰ ਨੂੰ। ਅਤੇ ਕਰਦਾ ਕੀ ਪਿਆ ਇਹ? ਨਰੋਲ ਭਗਵੰਤ ਮਾਨ ਦੀ ਪੁਜੀਸ਼ਨ ਖਰਾਬ ਕਰਨ ਲਈ ਇਹਦੀ ਡਿਊਟੀ ਲੱਗੀ ਹੋਈ ਆ ਬਾਦਲ ਪਰਿਵਾਰ ਵੱਲੋਂ, ਉਹ ਕਰ ਰਿਹਾ। ਹੋਰ ਇਹਦੇ ਵਿੱਚ ਕੁਛ ਨਹੀਂ ਹੈਗਾ, ਭਾਵੇਂ ਇੱਧਰ ਨੂੰ ਜਾ ਕੇ ਘੁੰਮ ਆਓ, ਭਾਵੇਂ ਉੱਧਰ ਨੂੰ ਜਾ ਕੇ ਘੁੰਮ ਆਓ, ਕੱਖ ਨਹੀਂ ਹੈਗਾ ਦੱਸਣ ਨੂੰ ਜਾਂ ਪੁੱਛਣ ਨੂੰ।
1: ਕਿਉਂਕਿ MP
0: ਮਜ਼ਾਕ ਬਣਾਤਾ ਇਹਨੇ, ਇਸ ਬੰਦੇ ਨੇ ਅਕਾਲ ਤਖ਼ਤ ਨੂੰ ਮਜ਼ਾਕ ਦਾ ਵਿਸ਼ਾ ਬਣਾਤਾ।
1: MP ਤਰਲੋਚਨ ਸਿੰਘ ਉਹਨਾਂ ਨੇ ਵੀ ਚਿੱਠੀ ਲਿਖੀ, ਉਹਨਾਂ ਨੇ ਵੀ,
0: ਮੈਂ ਕਿਹਾ ਜੀ ਹਰੇਕ ਬੰਦਾ ਜਿਹੜਾ ਸਿਧਾਂਤਕ ਆ ਤੇ ਜਿਹਨੂੰ ਗੁਰੂ ਦੀ ਪਰੰਪਰਾ ਦਾ ਜਾਂ ਗਿਆਨ ਹੈ, ਉਹਨੂੰ ਉਹਨੇ ਇਹਨੂੰ ਫਿੱਟ ਲਾਉਣ ਤੋਂ ਕੀਤੀ ਆ। ਇਹਦਾ ਇਹਨਾਂ ਦਾ ਬੁੱਧੀਜੀਵੀ ਹੈਗਾ ਇੱਕ ਸਰਨਾ, ਇੱਕ GK ਤੇ ਜਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਚੱਪਲ ਚੱਟ ਪਿੱਛੇ ਲੱਗੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਬਾਦਲ ਪਰਿਵਾਰ ਵੱਲ ਮੂੰਹ ਕੀਤਾ ਉਹਨਾਂ ਨੇ। ਹੋਰ ਇਹਦਾ ਐਡਵਾਈਜ਼ਰ ਕੌਣ ਹੈ? ਇਹਨੂੰ ਕੌਣ ਸਲਾਹ ਦੇ ਰਿਹਾ ਕਿ ਐ ਨਹੀਂ ਐ ਕਰ? ਇਹ ਗੁਰੂ ਮਹਾਰਾਜ ਦੀ ਜਿਹੜੀ ਏਡੀ ਵੱਡੀ ਪ੍ਰਭਤਾ ਬਣੀ ਹੋਈ ਆ, ਸ਼ਾਨਾ ਮਤਾ ਇਤਿਹਾਸ, ਉਹਨੂੰ ਕਲੰਕਿਤ ਕਰ ਰਿਹਾ। ਇਹਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊ ਸਾਰਿਆਂ ਨੂੰ।
1: ਕੀ ਸਿੰਘ ਸਾਹਿਬ ਹੁਣ ਇਹ ਫੈਸਲਾ ਕੋਈ ਬਦਲਿਆ ਜਾ ਸਕਦਾ ਹੈਗਾ?
0: ਪਤਾ ਨਹੀਂ, ਇਹ ਤੇ ਹੁਣ ਉਹ ਕਰਕੇ ਦਿਖਾਵੇ ਕੀ ਕਰਦਾ। ਅਸੀਂ ਤੇ ਵੇਟ ਕਰ ਰਹੇ ਹਾਂ ਵੀ ਕੀ ਕਰਦਾ ਉਹ, ਦੇਖੀਏ ਅਸੀਂ ਵੀ ਕੀ ਸੱਪ ਕੱਢਦਾ। ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ।
1: ਇੱਕ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਜਾ ਰਿਹਾ ਹੈਗਾ, ਕਿਉਂਕਿ ਹਾਲਾਂਕਿ ਉਹ ਸਿਆਸੀ ਹੈ, ਪਰ ਉਹ ਸਿਆਸੀ ਨਾ ਸਿਆਸੀ ਹੁੰਦਿਆਂ ਵੀ ਧਰਮ ਦੇ ਨਾਲ ਲਿੰਕਡ ਹੈਗਾ, ਕਿਉਂਕਿ ਧਰਮ ਯੁੱਧ ਮੋਰਚਾ ਜਦੋਂ ਇਹ ਨਾਮ ਆਉਂਦਾ ਤਾਂ ਬਹੁਤ ਸਾਰਾ ਕੁਝ ਇਤਿਹਾਸ ਦਾ ਸਾਡੇ ਅੱਖਾਂ ਮੂਹਰੇ ਆ ਜਾਂਦਾ ਧਰਮ ਯੁੱਧ ਮੋਰਚੇ ਤੋਂ। ਧਰਮ ਯੁੱਧ ਮੋਰਚਾ ਸੁਖਬੀਰ ਬਾਦਲ ਕਹਿੰਦੇ ਅਸੀਂ ਲਾਵਾਂਗੇ ਹੁਣ।
0: ਧਰਮ ਯੁੱਧ ਮੋਰਚਾ ਇਹਦੇ ਪਿਓ ਨੇ ਲਾਇਆ ਸੀ, ਉਹਦੇ ਵਿੱਚ ਕੌਮ ਨੇ ਕੀ ਖੱਟਿਆ, ਕੌਮ ਨੂੰ ਕੀ ਉਹਦਾ ਮੁੱਲ ਤਾਰਨਾ ਪਿਆ, ਤੇ ਜਿਹੜੇ ਇਹਨਾਂ ਨੇ ਅਕਾਲ ਤਖ਼ਤ ਤੋਂ ਮਰਜੀਵੜੇ ਬਣਾਏ ਉਹ ਅੱਜ ਕਿੱਥੇ ਨੇ? ਜਿਹੜੇ ਇਹਦੇ ਪਿਓ ਨੇ ਸੱਦਿਆ ਫੌਜੀਆਂ ਨੂੰ ਬੈਰਕਾਂ ਛੱਡ ਕੇ, ਆ ਜੋ ਸਾਡਾ ਧਰਮ ਉਜੜ ਗਿਆ, ਸਾਡਾ ਧਰਮ ਬਰਬਾਦ ਹੋ ਗਿਆ, ਉਹ 2000 ਦੇ ਕਰੀਬ ਫੌਜੀ ਜਿਹੜੇ ਨੇ ਅੱਜ ਸਫ਼ਰ ਕਰ ਰਹੇ ਨੇ। ਤਕਰੀਬਨ ਉਹਨਾਂ ਚੋਂ 59 ਫੌਜੀ ਗੋਲੀਆਂ ਨਾਲ ਮਾਰੇ, ਮਿਲਟਰੀ ਨੇ ਰਾਹ 'ਚ ਜਦੋਂ ਭੱਜੇ ਆ, ਉਹ 19 ਦੇ ਕਰੀਬ ਜਾਂ 20 ਦੇ ਕਰੀਬ ਲੱਭਦੇ ਹੀ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਵੀ ਕਿੱਥੇ ਚਲੇ ਗਏ, ਮਰ ਗਏ ਜਾਂ ਖੱਪ ਗਏ ਜਾਂ ਕਿਤੇ ਲੁੱਕ ਗਏ ਜਾਂ ਉਹਨਾਂ ਦੀ ਰਿਪੋਰਟ ਇਹ ਆ ਕਿ ਉਹ ਪਤਾ ਨਹੀਂ ਕਿੱਥੇ ਨੇ। ਬਾਕੀਆਂ ਦੇ ਕੋਰਟ ਮਾਰਸ਼ਲ ਹੋਏ, ਉਹਨਾਂ ਨੇ ਕੈਦਾਂ ਕੱਟੀਆਂ, ਸਜ਼ਾਵਾਂ ਕੱਟੀਆਂ, ਘਰੋਂ ਬੇਘਰ ਹੋਏ, ਰੋਟੀ ਤੋਂ ਆਤਰ ਹੋਏ ਇਹਨਾਂ ਦੋਵਾਂ ਪਿਓ ਪੁੱਤਾਂ ਦੀ। ਬਾਅਦ 'ਚ ਧਰਮ ਯੁੱਧ ਮੋਰਚੇ ਨੇ ਸਰਕਾਰ ਵੀ ਬਣਾਈ, 15 ਸਾਲ ਇਹਨਾਂ ਨੇ ਸਰਕਾਰ ਰਾਜ ਵੀ ਕੀਤਾ, ਅਤੇ ਉਹ ਧਰਮੀ ਫੌਜੀ ਵਿਚਾਰੇ ਰਿਕਸ਼ੇ ਚਲਾਉਂਦੇ ਨੇ ਅਤੇ ਰੋਟੀ ਨੂੰ ਤਰਸਦੇ ਨੇ, ਅਤੇ ਬੱਚੇ ਉਹਨਾਂ ਦੇ ਐਜੂਕੇਸ਼ਨ ਤੋਂ ਵਿਹੂਣੇ ਰਹਿ ਕੇ ਧੱਕੇ ਖਾ ਰਹੇ ਨੇ, ਇਲਾਜ ਕਰਾਉਣ ਲਈ ਉਹਨਾਂ ਕੋਲ ਪੈਸਾ ਨਹੀਂ। ਇੱਕ ਧਰਮ ਯੁੱਧ ਮੋਰਚਾ ਦੇ ਪਿਓ ਨੇ ਲਾਏ, ਉਹਦਾ ਰਿਜ਼ਲਟ ਤਾਂ ਇਹ ਆ। ਹੁਣ ਇਹ ਲਾ ਕੇ ਅਤੇ ਇਹਦੇ ਪਿੱਛੇ ਕਿੰਨਾ ਕੁ ਦੁਨੀਆ ਮਰਦੀ ਆ, ਕਿੰਨਾ ਕੁ ਚੁੱਲ੍ਹੇ ਦਾ ਬਾਲਣ ਬਣਦੀ ਆ ਇਹਦੀ ਸਿਆਸੀ ਭੱਠੀ ਦਾ, ਇਹ ਦੇਖਣਾ ਬਾਕੀ ਆ। ਇਹ ਵੀ ਲਾ ਕੇ ਦੇਖ ਲੈ ਤੂੰ, ਉਹਨੂੰ ਤੇ ਧਰਮ ਦੀ ਧਰਮ ਦਾ ਤਾਂ ਕੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਕੇ ਦਿਖਾ ਦੇਵੇ ਸਾਨੂੰ, ਦੱਸ ਦੇਵੇ ਵੀ ਕੀ ਧਰਮ ਦਾ ਜਿਹੜਾ ਮੂਲ ਮੰਤਰ ਕੀ ਹੈ।
1: ਕੌਣ? ਸੁਖਬੀਰ ਬਾਦਲ?
0: ਸੁਖਬੀਰ ਬਾਦਲ
1: ਉਹ ਤਾਂ ਕਹਿੰਦੇ ਰਾਤ
0: ਕਹਿੰਦੇ
1: ਹੋਣਗੇ,
0: ਕੋਈ ਕਹਿੰਦੇ ਹੋਣਗੇ, ਪਰ ਤੁਸੀਂ ਆ ਤੁਹਾਨੂੰ ਰੋਜ਼ ਮਿਲਦਾ, ਉਹਨੂੰ ਕਹੋ ਸੁਣਾ ਜਰਾ, ਮੈਂ ਕੈਮਰੇ ਤੇ ਲੋਕਾਂ ਨੂੰ ਸੁਣਾਉਣਾ।
1: ਨਹੀਂ ਆਉਂਦਾ ਉਹਨੂੰ ਪਾਠ?
0: ਮੈਂ ਕਿਹਾ ਜੀ ਸੁਣਾ ਵੇਖ ਲਿਓ ਸੁਣ ਕੇ। ਹੋਰ
1: ਸਿੰਘ ਸਾਹਿਬ, 98 ਦੇ ਵਿੱਚ ਜਦੋਂ ਤੁਸੀਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ, ਲੋਕ ਹੁਣ ਜਿਹਦੀ ਚਰਚਾ ਕਰ ਰਹੇ ਨੇ ਕਹਿੰਦੇ ਉਹ ਕਿਉਂ ਨਹੀਂ ਫਿਰ ਲਾਗੂ ਕੀਤਾ, ਹੁਣ ਉਹ ਵੀ ਕਰੋ, ਉਹ

0: ਇਸੀ ਹੁਕਮਨਾਮਾ ਜਰਾ ਉਹ ਵੀ ਦੱਸੋ।
1: ਉਹ ਹੁਕਮਨਾਮਾ ਇਹ ਸੀ ਕਿ ਲੜੋ ਨਾ, 100 ਸਾਲ ਬਾਅਦ ਵਿਸਾਖੀ, ਇਹਨੂੰ ਇਕੱਠੇ ਮਨਾਓ ਤੇ ਜਦੋਂ ਵਿਸਾਖੀ ਮਨਾ ਲੋਗੇ ਤੇ ਉਦੋਂ ਅਗਲੇ ਦਿਨ ਤੁਹਾਨੂੰ ਦੋ ਡਾਂਗਾ ਫੜਾ ਦੇਣਗੇ ਆਪਸ ਵਿੱਚ ਹੀ ਲੜ ਕੇ ਤੇ ਤੈਅ ਕਰ ਲਿਓ ਕੌਣ ਜਿੱਦਾ ਕੌਣ ਅਕਾਲ ਤਖ਼ਤ ਵਿੱਚ ਨਹੀਂ ਆਊਗਾ, ਪਰ ਵਿਸਾਖੀ ਮਨਾ ਲਓ। ਪਰ ਇਹਦੇ ਪਿਓ ਦੇ ਸੱਪ ਲੜ ਗਿਆ ਸੀ, ਉਹ ਕਹਿੰਦਾ ਨਾ ਮੈਂ ਇਕੱਲੇ ਨੀ ਮਰਨਾ, ਹੋਰ ਕੋਈ ਨੀ ਆਊਗਾ ਇੱਥੇ, ਤੇ ਉਹਨੇ ਫਿਰ ਸਭ ਕੁਛ ਤੈਸ਼ ਨੈਸ਼ ਕਰਤਾ, ਮੈਨੂੰ ਪਾਸੇ ਕੀਤਾ ਅਕਾਲ ਤਖ਼ਤ ਤੋਂ, ਟੌੜੇ ਨੂੰ ਪਾਸੇ ਕੀਤਾ ਆਪਣੀ ਸੀਟ ਤੋਂ, ਤੇ ਉਹਦੇ ਬਾਅਦ ਬਰਬਾਦੀ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਅੱਜ ਤੱਕ ਰੁਕਿਆ ਨਹੀਂ ਗਾ। ਤੇ ਹੁਣ ਫਿਰ ਉਸ ਅਕਾਲ ਤਖ਼ਤ ਨੂੰ ਕਹਿ ਰਿਹਾ ਕਿ ਇਕੱਠੇ ਕਰਾਓ, ਏਕਤਾ ਕਰਾਓ। ਇਹ ਗੜਗੱਜ ਜਿਹੜਾ ਹੁਣ ਆਉਣ ਵਾਲੇ ਦਿਨਾਂ ਚ ਇਹ ਵੀ ਐਲਾਨ ਕਰੂਗਾ ਕਿ ਪੰਥ ਤੇ ਬਹੁਤ ਭੀੜ ਪੈ ਗਈ ਆ ਤੇ ਸੁਖਬੀਰ ਬਾਦਲ ਹੀ ਕੱਢ ਸਕਦਾ ਤੇ ਤੁਸੀਂ ਸਾਰੇ ਇਕੱਠੇ ਹੋ ਕੇ ਸਪੋਰਟ ਕਰੋ।
0: ਸੀਐਮ ਮਾਨ ਨੇ ਵੀ ਕਹਿਤਾ, ਕਹਿੰਦੇ ਕਿ ਇੱਕੋ ਫੈਸਲਾ ਹੁਣ ਸੁਣਾਉਣ ਕਿੰਨੀ ਰਹਿ ਗਿਆ ਜੈਦਾਰ ਦੇ ਵੱਲੋਂ ਜਾਂ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਕਿ ਭਾਈ ਕੌਮ ਦੁਵਿਧਾ ਚ ਹੈ ਤੇ ਵੋਟਾਂ ਅਕਾਲੀ ਦਲ ਨੂੰ।
1: ਮੈਂ ਬਹੁਤ ਪਹਿਲੇ ਦਿਨ ਤੋਂ ਹੀ ਮੈਂ ਇਹੀ ਸਭ ਤੋਂ ਪਹਿਲਾਂ ਇਹੀ ਕਿਹਾ ਕਿ ਇਸ ਬੰਦੇ ਨੂੰ ਮਾਨਤਾ ਨਾ ਦਿਓ। ਜੇ ਕਿਤੇ ਭੁਲੇਖੇ ਚ ਮਾਨਤਾ ਦੇ ਤੀ ਤੇ ਇਹਨੇ ਤੁਹਾਨੂੰ ਹੁਕਮ ਦੇ ਕੇ ਤੇ ਬਾਦਲ ਦੀ ਜੁੱਤੀ ਥੱਲੇ ਲਿਆਉਣਾ। ਇਹ ਮੈਂ ਪਹਿਲੇ ਦਿਨ ਗੱਲ ਕਹੀ ਸੀ ਤੇ ਕਰਾਉਣਾ ਨੇ ਇਹੀ ਕੁਛ ਆ ਕਿ ਇਹਨੂੰ ਰੱਖਿਆ ਹੀ ਇਸੇ ਕਰਕੇ ਆ, ਹੋਰ ਕਿਆ, ਕਦ ਨਹੀਂ ਰੱਖਿਆ। ਹੁਣ ਇੱਥੇ ਇਹ ਬੈਠਾ ਦਫ਼ਤਰ ਦੇ, ਮੈਂ ਪਿੱਛੇ ਲੱਗੂ, ਤੁਸੀਂ ਅੱਗੇ ਲੱਗੋ, ਮੈਂ ਪਿੱਛੇ ਲੱਗੂ, ਗੁਰੂ ਦੀ ਗੱਲ ਹੈ। ਜੇ ਗੁਰੂ ਦੀ ਗੱਲ ਹੈ ਤਾਂ ਘਰ ਬਹਿ, ਤੂੰ ਜਿੰਨਾ ਅੱਗੇ ਲੱਗਣਾ ਆਪੇ ਲੱਗ ਜਾਣਗੇ। ਤੂੰ ਤੇ ਮਗਰੋਂ ਲੈ ਨਾ ਕੌਮ ਦਿਓ, ਨਾ ਤੇਰੇ ਪਿਓ ਨੇ ਰਜ਼ਾਇਨ ਦਿੱਤਾ ਕਦੀ, ਨਾ ਤੂੰ ਦੇਣ ਡਿਆ, ਤੇ ਅੱਗੇ ਕਿਵੇਂ ਲੱਗੇ ਕੋਈ। ਤੂੰ ਅੱਗੇ ਲਾਇਆ ਨੇ ਇਹਨੂੰ ਗੜਗੱਜ ਨੂੰ, ਤੇ ਉਹ ਅਕਾਲ ਤਖ਼ਤ ਦਾ ਆਸਰਾ ਲੈ ਕੇ ਉਹਦਾ ਨਾਂ ਵਰਤ ਕੇ ਉਹਦਾ ਨਾਂ ਦਾ ਮਿਸਯੂਜ ਕਰਕੇ ਮਿੱਟੀ ਚ ਰੋਲੀ ਜਾ ਰਿਹਾ ਅਕਾਲ ਤਖ਼ਤ ਦੀ ਪ੍ਰਭਤਾ ਨੂੰ, ਉਹਦੀ ਸ਼ਾਨਾਵਤੀ ਇਤਿਹਾਸ ਨੂੰ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਕੀ ਕਰਨ ਡਿਆ, ਸਾਡੀ ਕਰਤੂਤ ਕੀ ਆ, ਤੇ ਅਸੀਂ ਕਮਾਉਣਾ ਕੀ ਆ, ਤੇ ਖਾਣਾ ਕੀ ਆ, ਤੇ ਕੌਮ ਨੂੰ ਕੀ ਦੇਣਾ, ਤੇ ਅਸੀਂ ਆਪਣੇ ਤਖ਼ਤ ਨੂੰ ਕਿਉਂ ਰੋਲਦੇ ਪਏ ਹਾਂ।
0: ਸਿੰਘ ਸਾਹਿਬ, ਤੁਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਾਂਦੇ ਹੋ, ਤੁਸੀਂ ਸੈਮੀਨਾਰਾਂ ਦੇ ਵਿੱਚ ਵੀ ਜਾਂਦੇ ਹੋ, ਤੁਸੀਂ ਧਰਮ ਦੇ ਬਾਰੇ ਜਾਣਕਾਰੀ ਵੀ ਦਿੰਦੇ ਹੋ, ਤੁਹਾਨੂੰ ਲੋਕ ਸੁਣਦੇ ਵੀ ਨੇ। ਜਦੋਂ ਇੰਨਾ ਸਾਰਾ ਕੁਛ ਹੋ ਰਿਹਾ ਗਾ ਪਿਛਲੇ 2-3 ਸਾਲਾਂ ਤੋਂ, ਤੁਸੀਂ ਕਦੇ ਐਸਜੀਪੀਸੀ ਪ੍ਰਧਾਨ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੇ ਉੱਥੇ ਨੁਮਾਇੰਦੇ ਬੈਠੇ ਨੇ ਚਾਹੇ ਜਥੇਦਾਰ ਹੋਣ, ਕਿਉਂਕਿ ਕੁਲਦੀਪ ਸਿੰਘ ਗੜਗੱਜ ਵੀ ਤੁਹਾਡੇ ਕਿਸੇ ਸਮੇਂ ਬਹੁਤ ਕਰੀਬੀ ਰਹੇ ਨੇ, ਕਦੇ ਗੱਲਾਂ ਕੀਤੀਆਂ ਤੁਸੀਂ ਕਿ ਭਾਈ ਆਹ ਤੁਸੀਂ ਕੀ ਕਰ ਰਹੇ ਹੋ?
1: ਗੜਗੱਜ ਗੜਗੁੱਜ ਨੂੰ ਅਸੀਂ ਆਪਣਾ ਬੋਹਰ ਨੰਗਣ ਦਿੱਤਾ ਕਦੀ, ਇਹਨਾਂ ਦੀ ਔਕਾਤ ਅਸੀਂ ਸ਼ੁਰੂ ਤੋਂ ਜਾਣਦੇ ਹਾਂ ਕੀ ਚੀਜ਼ ਰਹੇ। ਦੂਸਰੀ ਗੱਲ ਹੈ ਜਿਹੜਾ ਧਾਮੇ ਤੁਸੀਂ ਕਿਹਾ, ਤੁਸੀਂ ਲੈ ਦਿਓ ਟਾਈਮ, ਮੈਂ ਤੇ ਉਹਨੂੰ ਬਥੇਰਾ ਰੋ ਪਿੱਟ ਕੇ ਹਟ ਗਿਆ ਵੀ ਕੈਮਰੇ ਦੇ ਸਾਹਮਣੇ ਆ,
0: ਮਿਲਦੇ ਨਹੀਂ।
1: ਕਮੇਟੀ ਦੀ ਗੱਲ ਕਰੀਏ, ਕਮੇਟੀ ਬਾਰੇ ਜਿਹੜੇ ਮੇਰੇ ਸਵਾਲ, ਮੈਂ ਤੁਹਾਨੂੰ ਦੱਸਾਂ ਜਿਹੜਾ ਮੈਂ, ਮੇਰੇ ਤੋਂ ਤੁਹਾਨੂੰ ਤਕਲੀਫ ਹੋ, ਤੁਸੀਂ ਦੱਸੋ। ਨਹੀਂ ਆਉਂਦਾ ਉਹ ਸਾਹਮਣੇ, ਬੋਲਦਾ ਹੀ ਨਹੀਂ। ਪ੍ਰੈਸ ਜਿਹੜੀ ਉਹਨੂੰ ਕਹਿ ਕੇ ਦੇਖ ਲਿਓ, ਟਾਈਮ ਲੈ ਕੇ ਦੇਖ ਲਿਓ, ਜਿੱਥੇ ਕਹੇ ਘੁੰਮ ਆ ਜਾਊਗਾ।
0: ਕਿਉਂਕਿ ਤੁਹਾਨੂੰ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਲੋਕ ਸੁਣਦੇ ਨੇ, ਤੁਸੀਂ ਜਾਣਦੇ ਹੋ।
1: ਅਸੀਂ ਵੀ ਉਹੀ ਗੱਲ ਕਰਦੇ ਹਾਂ, ਪਰ ਸਾਰਾ ਕੁਛ ਨਾ, ਇਹ ਸੈਂਟਰ ਸਰਕਾਰ ਇਲੈਕਸ਼ਨ ਨਹੀਂ ਕਰਵਾ ਰਹੀ ਤੇ ਧੱਕੇ ਨਾਲ ਕਮੇਟੀ ਉਹਨਾਂ ਨੂੰ ਦਿੱਤੀ ਹੋਈ ਆ, ਉਹਦੇ ਨਾਲ ਉਹ ਆਪਣੇ ਪੰਥ ਦੇ ਮਾਲਕ ਬਣੇ ਬੈਠੇ ਆ। ਪਿੰਡਾਂ ਦੇ ਲੋਕਾਂ ਦੀ ਸਪੋਰਟ ਹੈ ਨਹੀਂ ਇਹਨਾਂ ਨੂੰ,
0: ਨਹੀਂ
1: ਨਾ ਦੇਣੀ।
0: ਤੁਸੀਂ ਪਿੰਡਾਂ 'ਚ ਜਾਂਦੇ ਹੋ, ਗਰਾਊਂਡ ਰਿਐਲਿਟੀ ਕੀ ਹੈ ਪਿੰਡਾਂ ਦੀ?
1: ਮੈਂ ਕਿਹਾ ਮੈਂ ਪਿੰਡਾਂ 'ਚ ਹੀ ਰੋਜ਼ ਰਹਿੰਦਾ, ਇਹਨਾਂ ਦੇ ਅੰਦਰ ਪਿੰਡ ਦਾ ਮੂੰਹ ਨਹੀਂ ਦੇਖਿਆ, ਅਸੀਂ ਪਿੰਡਾਂ 'ਚ ਰੋਜ਼ ਰਹਿੰਦੇ। ਗਰਾਊਂਡ ਰਿਐਲਿਟੀ ਇਹ ਆ ਕਿ ਲੋਕੀ ਕਹਿੰਦੇ ਇੱਕ ਵਾਰੀ ਇਲੈਕਸ਼ਨ ਹੋਣ ਦਿਓ, ਫਿਰ ਇਹਨਾਂ ਨੂੰ ਦੱਸਾਂਗੇ
0: ਐਸਜੀਪੀਸੀ।
1: ਗਰਾਊਂਡ ਰਿਐਲਿਟੀ ਇਹ ਆ, ਤੋ ਇਹ ਹੈ ਨੀ ਇਹਨਾਂ ਦੇ ਪੱਲੇ ਕੁਛ ਵੀ, ਇਹ ਸਿਰਫ ਸੱਤਾ ਨੂੰ ਚਿੰਬੜੇ ਹੋਏ ਆ ਤੇ ਸੈਂਟਰ ਸਰਕਾਰ ਇਹਨਾਂ ਦਾ ਸਾਥ ਦੇ ਰਹੀ ਆ। 15 ਸਾਲ ਤੋਂ ਇਲੈਕਸ਼ਨ ਨਹੀਂ ਹੋਏ, ਸਾਡੀ ਕੌਮ ਜਿਹੜੀ ਆ ਮਿੱਟੀ 'ਚ ਰੁਲ ਗਈ, ਸਾਡੇ ਬੱਚਿਆਂ ਦੀ, ਗਰੀਬ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੋ ਰਹੀ, ਗਰੀਬ ਦਾ ਇਲਾਜ ਨਹੀਂ ਹੋ ਰਿਹਾ, ਯਾਤਰੂ ਨੂੰ ਕਮਰਾ ਨਹੀਂ ਮਿਲ ਰਿਹਾ, ਜ਼ਮੀਨਾਂ ਵੇਚੀ ਤੁਰੇ ਜਾ ਰਹੇ ਨੇ, ਆਮ ਸਾਹਿਬ ਦੀ ਜ਼ਮੀਨ ਵੇਚ ਕੇ ਤੇ ਮੈਨੇਜਰ ਜਿਹੜਾ ਆਪਣੀ ਜੇਬ 'ਚ ਪਾਉਣ ਡਿਆ 1,32,00,000 ਰੁਪਈਆ, ਔਰ ਰੌਲਾ ਰੂਲਾ ਪਾ ਕੇ ਤੇ ਉਹ FIR ਕਰਵਾਈ। ਹੁਣ ਦੇਖੋ ਜੇ ਸਰਕਾਰ ਕੁਛ ਕਰ ਦੇਵੇ ਤੇ ਅਸੀਂ ਕਿੰਨੀਆਂ ਗੱਲਾਂ ਦੱਸੀਆਂ ਨੇ ਸੰਗਤ ਦੇ ਰੂਪ ਰੂਪ ਕੀਤੀਆਂ ਨੇ ਕਿ ਕਮੇਟੀ 'ਚ ਇਹ ਕੁਛ ਹੋ ਰਿਹਾ, ਇਹ ਕੁਛ ਹੋ ਰਿਹਾ, ਉਹਦਾ ਜਵਾਬ ਤੇ ਦੇਵੇ ਪਹਿਲਾਂ, ਇਹ ਗੜਗੱਜ ਜਵਾਬ ਦੇ ਦੇਵੇ।
0: ਕਦੇ ਕੋਈ ਵਿੱਚ ਬੰਦੇ ਪੈ ਕੇ ਕੋਈ ਸੰਪਰਕ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਬੈਠ ਕੇ ਗੱਲ ਕਰੋ ਸਾਰੀਆਂ?
1: ਸਾਨੂੰ ਬੰਦੇ ਵਿੱਚ ਤੇ ਤਾਂ ਪਾਈ ਆ ਨਾ ਜੇ ਕੋਈ ਭੁਲੇਖਾ ਹੋਵੇ ਤੇ,
0: ਨਹੀਂ ਜੇ ਸਿੱਧੇ ਨਹੀਂ ਮਿਲਦੇ ਤਾਂ ਵੀ
1: ਮੈਂ ਕਿਹਾ ਜੀ ਮੈਂ ਸਿੱਧੇ ਜਿਹੜਾ ਤੁਹਾਡਾ ਮੀਡੀਆ ਹੈ ਤੋਂ ਵੱਡੀ ਗੱਲ ਕਿਹੜੀ ਹੁੰਦੀ ਹੈ?
0: ਬਿਲਕੁਲ, ਉਹ ਤਾਂ ਹੈ।
1: ਅਸੀਂ ਜਦੋਂ ਕਹਿੰਦੇ ਹਾਂ ਵੀ ਆਓ ਮੀਡੀਆ ਸਾਹਮਣੇ, ਕੈਮਰੇ ਸਾਹਮਣੇ ਆਓ, ਸਾਡੀਆਂ ਇਹਨਾਂ ਗੱਲਾਂ ਜਵਾਬ ਦਿਓ, ਇਹ ਭਗਵਾਨ

0: ਵਰਤਮਾਨ ਤੇ ਇਹਨੂੰ ਲੱਗਦਾ ਧਰਮ ਧਰੋਹੀ ਆ ਤੇ ਇਹਨਾਂ ਦੇ ਜਿਹੜੇ ਮੁਲਾਜ਼ਮ ਜ਼ਮੀਨ ਵੇਚ ਕੇ ਖਾਈ ਜਾ ਰਹੇ ਕਰੋੜ 1,32,00,000 ਆਪਣੇ ਅਕਾਊਂਟ 'ਚ ਪਵਾ ਰਹੇ ਨੇ ਉਹਦੇ ਬਾਰੇ ਇਹਨੂੰ ਅੰਨਾ ਇਹਨੂੰ ਦਿਖਦਾ ਨਹੀਂ ਕਿ ਗੁਰੂ ਦੀ ਜ਼ਮੀਨ ਜਾ ਰਹੀ ਤਾਂ ਮੈਂ ਮਾਲਕ ਬਣ ਕੇ ਬੈਠਾ ਉੱਤੇ
1: ਉਹ ਤਾਂ ਕਹਿੰਦੇ ਮੈਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਆ
0: ਉਹ ਸਿਪਾਹੀ ਨਹੀਂ ਉਹਦਾ ਨੌਕਰ ਆ ਇਹ ਭਾਵੇਂ ਧਾਮੀ ਹੋਵੇ ਭਾਵੇਂ ਗੜਗਾ 'ਚ ਹੋਵੇ ਇਹ ਸੁਖਬੀਰ ਬਾਦਲ ਦੇ ਨੌਕਰ ਨੇ ਨੌਕਰ ਨਖਰਾ ਨਹੀਂ ਕਰ ਸਕਦੇ ਇਹਨਾਂ ਨੂੰ ਕਿਹਨੇ ਬਣਾਤਾ ਸਿਪਾਹੀ ਉਹਦਾ ਸਿਪਾਹੀ ਉਹ ਆਪ ਕੀ ਆ ਤੇ ਇਹਨਾਂ ਨੂੰ ਸਿਪਾਹੀ ਕਿਵੇਂ ਬਣਾ ਦੂਗਾ ਹੈ ਨੀ ਇਹ ਗੁਰੂ ਘਰ ਦਾ ਨੁਕਸਾਨ ਕਰ ਰਹੇ ਨੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਸੰਗਤ ਨੂੰ ਜਾਗਰੂਕ ਕਰ ਰਹੇ ਹਾਂ ਸੰਗਤ ਨੂੰ ਦੱਸ ਰਹੇ ਹਾਂ ਵੀ ਆਪਣੇ ਕੌਮ ਨੂੰ ਆਪਣੇ ਧਰਮ ਨੂੰ ਸੰਭਾਲਣਾ ਹੈ ਤੇ ਇਹਨਾਂ ਨੂੰ ਗੁਰੂ ਘਰ 'ਚੋਂ ਬਾਹਰ ਕੱਢੋ
1: ਇੱਕ ਲਾਸ ਵਾਲਾ ਸਿੰਘ ਸਾਹਿਬ ਜੇ ਕੱਲ੍ਹ ਨੂੰ ਕੋਈ ਐਮ ਐਲ ਏ ਕਾਨੂੰਨ ਦਾ ਰਸਤਾ ਦੇਖਦਾ ਹੈਗਾ ਕਾਨੂੰਨ ਦੇ ਵੱਲ ਜਾਂਦਾ ਹੈਗਾ 29 ਨੂੰ ਹਾਲਾਂਕਿ ਵੈਸੇ ਤਾਂ ਕੋਈ ਨਹੀਂ ਜਾਊਗਾ ਕਿਉਂਕਿ ਸਾਰੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ ਚਾਹੇ ਮਨਪ੍ਰੀਤ ਸਿੰਘ ਵਾਲੀ ਉਹਨਾਂ ਦਾ ਵੀ ਬਿਆਨ ਆ ਗਿਆ ਬਹੁਤ ਸਾਰੇ ਹੋਰ ਸਿੱਖ ਲੀਡਰਾਂ ਦਾ ਵੀ ਬਿਆਨ ਆਇਆ ਕਿ ਅਸੀਂ ਭਾਈ ਉੱਥੇ ਜਾਵਾਂਗੇ ਪਰ ਲੋਕ ਇਹ ਗੱਲਾਂ ਕਰਦੇ ਨੇ ਕਹਿੰਦੇ ਸੰਵਿਧਾਨਿਕ ਤੌਰ 'ਤੇ ਜੇ ਕੱਲ੍ਹ ਨੂੰ ਉੱਥੇ ਜਾਂਦੇ ਨੇ ਤਾਂ ਕਹਿੰਦੇ ਫਿਰ ਇਹ ਤਾਂ ਉਹੀ ਗੱਲ ਹੋਜੂ ਜਿਵੇਂ ਪਹਿਲਾਂ ਵੀ ਸਿੰਘ ਸਾਹਿਬ ਕਈ ਵਾਰ ਗਏ ਸੀ ਉੱਥੇ ਕੋਰਟ ਦੇ ਵਿੱਚ
0: ਗੱਲ ਇਹ ਆ ਕਿ ਉੱਥੇ ਜਾਣਗੇ ਉਹ ਗੁਰੂ ਦਾ ਦਰ ਹੈ ਉੱਥੇ ਕਰੂਗਾ ਕੀ ਇਹ ਜੇ ਉਹ ਜਾਂਦੇ ਨੇ ਤੇ ਉਹ ਗੁਰੂ ਦਾ ਦਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਰ ਹੈ ਤੇ ਕੀ ਕਰੂਗਾ ਇਹਨਾਂ ਨੂੰ ਉਹ ਅਕਾਲ ਤਖ਼ਤ ਇਹਨੂੰ ਮੂਰਖ ਬੰਦੇ ਨੂੰ ਇਹ ਨਹੀਂ ਪਤਾ ਕਿ ਅਕਾਲ ਤਖ਼ਤ ਦੇ ਉੱਤੇ ਨਿਗੁਰੇ ਬੰਦੇ ਦੀ ਅਰਦਾਸ ਨਹੀਂ ਹੋ ਸਕਦੀ ਨਿਗੁਰੇ ਬੰਦੇ ਦੇ ਨਾਂ ਦਾ ਅਕਾਲ ਤਖ਼ਤ ਤੇ ਅਖੰਡ ਪਾਠ ਨਹੀਂ ਹੋ ਸਕਦਾ ਤੇ ਨਿਗੁਰਿਆਂ ਨੂੰ ਇਹਨੇ ਬੁਲਾਇਆ ਤੇ ਕਰੂਗਾ ਕੀ ਅਸੀਂ ਤਾਂ ਆਪ ਦੇਖਣਾ ਚਾਹੁੰਦੇ ਹਾਂ ਸਿਧਾਂਤ ਜਿਹੜੇ ਹੁੰਦੇ ਨੇ ਉਹ ਆਪਣੀ ਥਾਂ ਤੇ ਹੁੰਦੇ ਨੇ ਸਿਧਾਂਤ ਕੌਮ ਨੂੰ ਰਾਹ ਦਿੰਦੇ ਨੇ ਇਹੋ ਜਿਹੇ ਮੂਰਖ ਲਾਣੇ ਨੇ ਤੇ ਅੰਨੇ ਆਗੂਆਂ ਦੀ ਤਰ੍ਹਾਂ ਸਾਡੇ ਨਾਲ ਜਿਹੜਾ ਧਰੋਹ ਕਮਾਇਆ ਜਾਂ ਕਮਾਉਣ ਡੇ ਆ ਮੈਂ ਹੈਰਾਨ ਹਾਂ ਜਿਹੜੇ ਅੰਮ੍ਰਿਤਧਾਰੀ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਤਾਂ ਬੁਲਾਇਆ ਨਹੀਂ ਇਹਨੇ ਅੰਮ੍ਰਿਤਧਾਰੀ ਐਮ ਐਲ ਏ ਨੂੰ ਤਾਂ ਬੁਲਾਇਆ ਨਹੀਂ ਤੇ ਜਿੰਨੇ ਬੁਲਾਏ ਨੇ ਨਗੁਰੇ ਬੁਲਾਏ ਨੇ ਤੇ ਨਗੁਰੇ ਜਿਹੜਾ ਜਿਹਨੇ ਗੁਰੂ ਦਾ ਅੰਮ੍ਰਿਤ ਪਾਨ ਨਹੀਂ ਕੀਤਾ ਉਹਦੀ ਅਕਾਲ ਤਖ਼ਤ ਦੇ ਉੱਤੇ ਅਰਦਾਸ ਨਹੀਂ ਹੋ ਸਕਦੀ ਇਹ ਮਰਿਆਦਾ ਹੈ
1: ਤੁਸੀਂ ਇਹੋ ਜਿਹੇ ਸਿਸਟਮ ਦੇ ਵਿੱਚ ਹੁੰਦੇ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਪਰ ਹੁੰਦੇ ਤੁਸੀਂ ਕੀ ਕਰਦੇ ਤੁਸੀਂ ਕੀ ਸਲਾਹ ਦਿੰਦੇ ਹੱਥ
0: ਹੋ ਗਏ ਜੀ ਅਸੀਂ ਹੁੰਦੇ ਤੇ ਇਹੋ ਜਿਹੇ ਕੇਸ ਆਉਂਦੇ ਹੀ ਕਿਉਂ ਇਹੋ ਜਿਹੇ ਕੇਸ ਕਾਹਦੇ ਲਈ ਲਿਆਵੇ ਇਹਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀ ਆ ਕੋਈ ਗੱਲ ਹੋਵੇ ਭਗਵੰਤ ਮਾਨ ਦੀ ਉਹਨੂੰ ਅਸੀਂ ਪੰਥਕ ਇਸ਼ੂ ਕਿਉਂ ਬਣਾਉਂਦੇ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਜਿਹੜੀਆਂ ਗੱਲਾਂ ਨੇ ਉਹਨੂੰ ਅਸੀਂ ਪੰਥਕ ਇਸ਼ੂ ਬਣਾ ਕੇ ਤੇ ਪੰਥ ਦੇ ਵਿੱਚ ਉਹਨੂੰ ਕਹਿੰਦੇ ਇਹਨੂੰ ਧਰੋਹੀ ਆ ਪੰਥ ਧਰੋਹੀ ਆ ਇਹਨੂੰ ਮੂੰਹ ਨਾ ਲਓ ਇਹ ਕਿਉਂ ਕਰਦੇ ਕੋਈ ਪਾਗਲ ਬੰਦਾ ਕਰ ਸਕਦਾ ਤੇ ਪਾਗਲ ਹੀ ਕਰ ਰਿਹਾ
1: ਪਰ ਉਹ ਫੋਟੋ ਦਾ ਹਵਾਲਾ ਦੇ ਦਿੰਦੇ ਨੇ ਕਹਿੰਦੇ ਗੁਰੂ ਸਾਹਿਬ ਦੀ ਫੋਟੋ
0: ਦੇਈ ਜਾਵੇ ਫੋਟੋ ਦਾ ਹਵਾਲਾ ਦੇਈ ਜਾਵੇ ਫੋਟੋ ਦਾ ਹਵਾਲਾ ਦਿੱਤਿਆਂ ਕੀ ਹੁੰਦਾ ਤੇ ਬੰਦੇ ਮਰ ਗਏ ਸਾਰੇ ਅੱਜ ਫੋਟੋ ਦੀ ਲੋੜ ਪੈ ਗਈ ਉਹਨੂੰ ਫੋਟੋ ਤੇ ਇਹਦੀਆਂ ਵੀ ਬਣੀਆਂ ਨੇ ਫੋਟੋ ਤੇ ਗੜਗੱਜ ਦੀਆਂ ਵੀ ਬਹੁਤ ਨੇ ਕੀ ਕਰੂਗਾ ਇਹ ਕਿੱਥੇ ਕਿੱਥੇ ਮੂੰਹ ਦਊਗਾ ਅਜੇ ਕੱਲ ਇਹਨੇ ਮੂੰਹ ਉਹਦੇ ਪੈਰੀ ਹੱਥ ਲਾਏ ਨੇ ਸੁੱਚੇ ਲੰਘਾ ਦੇ ਤੇ ਕੋਈ ਬਸ਼ਰਮ ਤੇ ਬੌਂਦਲਿਆ ਬੰਦਾ ਉਹਦੇ ਪੈਰੀ ਵੀ ਹੱਥ ਨਹੀਂ ਲਾਉਂਦਾ ਉਸ ਬੰਦੇ ਜਿਹੜੀ ਉਹਦੀ ਕਰਤੂਤ ਰਹੀ ਹੈ ਹਾਂਜੀ ਇਹਨੇ ਉਹਦੇ ਪੈਰੀ ਹੱਥ ਲਾਏ ਨੇ ਤੇ ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸੀ ਕਿਉਂ ਲਾਏ ਨੇ ਕਿ ਇਹਦਾ ਤੇ ਨਾ ਡਿਕਲੇਅਰ ਕਰਨ ਨੂੰ ਕੋਈ ਤਿਆਰ ਨਹੀਂ ਸੀ ਵੀ ਇਹਨੂੰ ਇਹ ਜਿਹਾ ਸਰਦਾਰ ਬਣਾ ਤਾ ਕਮੇਟੀ ਵੱਲੋਂ ਇਹ ਸੁੱਚੇ ਲੰਘਾਹ ਤੋਂ ਕਰਵਾਇਆ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਉਹਦੇ ਲਈ ਅਹਿਸਾਨਮੰਦ ਸੀ ਉਹਦੇ ਲਈ ਪੈਰੀ ਹੱਥ ਲਾਏ ਇੰਨਾ ਗਿਰ ਸਕਦਾ ਬੰਦਾ ਅਸੀਂ ਸੋਚ ਨਹੀਂ ਸਕਦੇ
1: ਅਖੀਰ ਤੁਸੀਂ ਸਿੱਖ ਸੰਪਰਦਾਵਾਂ ਨੂੰ ਕਿਵੇਂ ਦੇਖਦੇ ਉਹਨਾਂ ਦਾ ਰੋਲ ਕਿਵੇਂ ਦੇਖਦੇ
0: ਕਿਉਂਕਿ ਜਿੱਦੇ
1: ਗੜਗਾ ਸਾਹਿਬ ਉਹਨਾਂ ਨੇ ਬੁਲਾਇਆ ਉਸ ਦਿਨ ਨਾ ਤਾਂ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਉੱਥੇ ਸੀ ਨਾ ਬਾਬਾ ਹਰਨਾਮ ਸਿੰਘ ਉੱਥੇ ਸੀ ਕੋਈ ਨਹੀਂ ਉਹਨਾਂ ਦੇ ਵਿੱਚੋਂ ਪਹੁੰਚਿਆ
0: ਸਿੱਖ ਸੰਪਰਦਾਵਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਇਹੋ ਜਿਹੇ ਨਾਮ ਤਰੀਕ ਜਿਹੜੇ ਬੰਦੇ ਨੇ ਆਪੇ ਬਣੇ ਜਥੇਦਾਰ ਨੇ ਤੇ ਪੈਸਿਆਂ ਦੀ ਖਾਤਰ ਰੋਟੀਆਂ ਦੇ ਖਾਣ ਤਾਲਪੁਰਦੇ ਪਏ ਨੇ ਉਹਨਾਂ ਨੂੰ ਮਾਨਤਾ ਨਾ ਦਿਓ ਸਾਡੀ ਕੌਮ ਦਾ ਸਾਡੇ ਧਰਮ ਦਾ ਇਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਤੇ ਹੋਰ ਕਰਨਗੇ ਜੇ ਤੁਸੀਂ ਮਾਨਤਾ ਦਿਓਗੇ ਤਾਂ ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਇਹੀ ਹੋ ਰਿਹਾ ਕਿ ਜਦੋਂ ਵੀ ਕਿਸੇ ਅਰੂੜ ਸਿੰਘ ਨੂੰ ਅਸੀਂ ਇੱਥੇ ਬਣਾਉਂਦੇ ਹਾਂ ਤਾਂ ਉਦੋਂ ਫਿਰ ਜਨਰਲ ਡਾਇਰ ਨੂੰ ਸਰੋਪੇ ਦਿੱਤੇ ਜਾਂਦੇ ਆ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਹਿਸਟਰੀ ਦੇ ਵਿੱਚ ਅਸੀਂ ਫਿਰ

0: ਬੈਠਦੇ ਰਹਿੰਦੇ ਹਾਂ ਤੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਅਸੀਂ ਜਿਉਂਦੇ ਜਾਗਦੇ ਦੇਖ ਰਹੇ ਹਾਂ ਵੀ ਇਹ ਬੰਦਾ ਕੀ ਕਰ ਰਿਹਾ, ਕੀ ਮਤਲਬ ਹੈ ਦੱਸੋ। ਇੱਕ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨੂੰ ਪਤਾ ਨਹੀਂ ਉਹ ਕਦੋਂ ਦੀ ਕਿਹੜੇ ਵੇਲੇ ਦੀ ਉਹ ਹੈਗੀ ਆ ਤੇ ਉਹਨੂੰ ਇਹ ਲਿਆ ਕੇ ਪੰਥਕ ਇਸ਼ੂ ਬਣਾ ਰਿਹਾ ਤੇ ਪੰਥਕ ਇਸ਼ੂ ਬਣਾ ਕੇ ਤੇ ਉਹਨੂੰ ਉਹਨੂੰ ਜਿਹੜਾ ਬਹੁਤ ਲੰਬੇ ਪ੍ਰੋਸੀਜਰ ਤੋਂ ਬਾਅਦ ਇੱਕ ਹੁਕਮ ਹੁੰਦਾ ਕਿ ਇਹਨੂੰ ਮੂੰਹ ਨਾ ਲਾਇਆ ਜਾਵੇ, ਇਹਦੇ ਨਾਲ ਸਾਂਝ ਨਾ ਰੱਖੀ ਜਾਵੇ, ਇਹ ਧਰਮ ਧਰੋਹੀ ਆ। ਉਹ ਗੱਲ ਆ ਜਿਹੜੀ ਅੱਜ ਉਹ ਬਿਨਾਂ ਫੈਸਲੇ ਤੋਂ ਸੁਣਾਈ ਜਾ ਰਿਹਾ ਤੇ ਇਹ ਜਿਹੜਾ ਇਹੋ ਜਿਹੇ ਜਿਹੜੇ ਅਕਿਰਤ ਕਰਨ ਲੋਕ ਨੇ ਉਹਨਾਂ ਨੂੰ ਅਕਾਲ ਤਖ਼ਤ ਸ਼ੋਭਦਾ ਨਹੀਂ, ਅਕਾਲ ਤਖ਼ਤ ਦੇ ਉੱਤੇ ਉਹ ਉਹ ਸ਼ੋਭਦੇ ਨਹੀਂ, ਉਹ ਭਾਰ ਪਾਏ ਹੋਏ ਨੇ ਅਕਾਲ ਤਖ਼ਤ ਦੇ ਉੱਤੇ। ਅਤੇ ਇਹੋ ਜਿਹੇ ਬੰਦਿਆਂ ਨੂੰ ਨਾ ਤਾਂ ਸਹਿਯੋਗ ਦਿਓ, ਨਾ ਉਹਨਾਂ ਨੂੰ ਸਪੋਰਟ ਕਰੋ, ਨਾ ਉਹਨਾਂ ਨੂੰ ਮਾਨਤਾ ਦਿਓ।
1: ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਫਤਿਹ।
2: ਆਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹ।

0: नई कार खरीदन लई गौरव शर्मा नू शोरूम च जाके मिलो जा फिर फोन कर लो 403-903-6757।
1: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
8: You are listening to Fairchild Radio CHKF FM 94.7, a multicultural radio station in Calgary.

0: The time is 5 p.m.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Whenever you want it, wherever you are. At the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
3: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
0: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ

0: ਸਾਡੀ ਜ਼ਿੰਮੇਵਾਰੀ 5876174696
1: सोने घर की निशानी होंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट Empire. Phone number 403-510-1515-2935-19th Street, North East Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

ਦੱਸਿਓ ਕਿ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ। ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ।

0: देर किस गल दी? आज ही डायल करो 5876174696 587-617-4496 ओएसएस स्माइल मेडिकल तुहाड़ी सेहत साड़ी जिम्मेवारी 5876174696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचां च पए हो वीर जी की गल होगी
1: थक गए हां घर लब लब के कैलगरी च घर खरीदना ता हुण बड़ा ही औखा
2: तुसी घर चंद्रमा ते लबदे होणे कैलगरी च नहीं आ नोट ओ नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लब के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600

0: ਕੋਲਾ 2445 403-616-2445।
1: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
4: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
5: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
6: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 403-404-3500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ, ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 403-947-0060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ, ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40, 40। 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 403-936-7777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।